ਸਚ ਨਾਮ ਕੀ ਤਿਲ ਵਡਿਆਈ, ਅੱਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਹਰਜਨ ਕੇਵਣ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ। ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ,

ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭੁਕਰਿਆ ਉਡੇ ਉਡਿਆ ਵੈਸਾ ਕੋਸਾ।

ਸਭ ਧਿਆਵੈ ਹੈ ਸਭ ਧਿਆਵੈ ਤੁੰਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬਨੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ

ਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ

Ciao, pai. ਪੁਨ ਰਾਤ ਸਕਾਉ ਕਾਟਾ ਸੀਸਾ ਸ੍ਰੀ ਅਸਕੇ ਤੋ ਜਗਤ ਕੇ ਈਸਾ ਪੁਨ ਰਾਤ ਸਕਾ ਕਾਟਾ ਸੀਸਾ ਸ੍ਰੀ ਅਸਕੇ ਤੋ ਜਗਤ ਕੇ ਈਸਾ।

ਸਰੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

ਕਰ ਸਿੱਖ ਸੰਘਰੋ ਦੋਠ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੋਜ ਤਬ ਸਰਣੀ ਪਰੇ ਤਿਨਕੇ ਦੁਖਤ ਦੁਖਤ ਹੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ।

ਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਚੈ ਕਰਤਾ ਸ੍ਰੀ ਅਸਤੁਜ ਜਪੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ

ਮੁਕਤ ਫਲ ਪਾਪ ਹੈਗੇ ਭਗਵੰਤ ਦੋਹਰਾ ਕਾਨਪੁਰ ਕੀ ਦੇਹੇ ਮੋ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮ ਕਿਤੇ ਰਬ ਸਤ ਕਰੋਰ ਜਲੇ ਸੋ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇ ਤੋ ਸੁਰਗ ਬਾਸ ਰਗਬਰ ਕਰਾਂ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦ ਵਿਆ ਛੁਸਕੈ ਨ ਕੋਈ ਸੰਮਤ ਸਤਰਹ ਸਹਿਸ ਪਚਾਵਣ ਹੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਥੁੰਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ

ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਹੀ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਈਆ

ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨੋ ਕੀਤਾ ਗੁਰੂ ਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ।

ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚੁਕ ਜੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰ ਸ਼ਬਦ ਕਮਾਏ ਜੇਨਾ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ।

0: sajan sajan pavagajan jim lajan tajan parapant rajan jag bad majan kar
1: Vaheguru ji ka khalsa Vaheguru ji ki fateh patat pavan bhagat vachal karuna nidan Guru Grib Nivaj, Sri Guru Granth Sahib Maharaj, Sache Pasha Jidi, Paman Pavitra Gochvich, Sbaiman Jodmel Bhatti, Guru Pyari, Guru Kisaji Nivaji, Sad Sangat Jiyo, Satgurandi Apar Rahimant Bakshish Sadka, Vadpagi, Gursik Sangatan, Shaman Devakt. ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਸਿੱਖ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਹੁਣਾਂ ਸ੍ਰੀ ਗੁਰਪੰਥ ਪ੍ਰਗਾਸ਼ ਖਾਲਸਾ ਜੀ ਦਾ ਸ਼ਾਨਾ ਮੱਤਾ ਲਿਖਿਆ ਹੈ ਉਸ ਦੀ ਸੰਪੂਰਨਤਾ ਗਿਆਨੀ ਗਿਆਨ ਸਿੰਘ ਜੀ ਕਰ ਰਹੇ ਨੇ ਚੌਥੀ ਪੋਥੀ ਦੀ ਖਾਲਸੇ ਪੰਥ ਨੂੰ ਜੋ ਉਸ ਵੇਲੇ ਕੁਝ ਫਰਕ ਪਏ ਅਖੀਰਲੇ ਚੈਪਟਰ ਵਿੱਚ ਆਪਣਾ ਪੱਖ ਰੱਖ ਰਹੇ ਨੇ ਚੜ੍ਹਦੀ ਕਲਾ ਹੋਵੇ ਉਹ ਹੀ ਲੋਚਦੇ ਨੇ ਪੰਥ ਦੀ ਉੱਨਤੀ ਹੋਵੇ ਤਾਂ ਕਰਕੇ ਆਪਣੇ ਵੱਲੋਂ ਕੁਝ ਨਸੀਹਤਾਂ ਵੀ ਦੇ ਰਹੇ ਨੇ ਜੋ ਫਰਕ ਪਏ ਨੇ ਫੁੱਟ ਪਈ ਹੈ ਉਸ ਵੇਲੇ ਜਥੇਬੰਦੀਆਂ ਦੀ ਆਪਣੇ ਵੱਲੋਂ ਨਸੀਹਤਾਂ ਦੇ ਰਹੇ ਨੇ ਜੋ ਜੋ ਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚ ਮੁੜ ਆਓ ਤਾਂ ਕਿ ਚੜ੍ਹਦੀ ਕਲਾ ਹੋਵੇ ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ
0: ਰਜਨ ਜਾਗ ਬੜ ਮਜਨ ਕਰ ਭਜਨ ਜਜਨ ਗੁਰ ਗ੍ਰੰਥ
1: ਕਹਿੰਦੇ ਜੋ ਗੁਰੂ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਰਜਨ ਜਾਗ ਬੜ ਵੱਡੀ ਰਾਤ ਰਹਿੰਦੀ ਤੋਂ ਜਾਗਣਾ ਜਾ ਕੇ ਉੱਠਣਾ ਇਸ਼ਨਾਨ ਪਾਨ ਕਰਨਾ ਰਜਨ ਨੰਨੇ ਨੂੰ ਸਿਹਾਰੀ ਭਾਵ ਰਜਨੀ ਰਾਤ ਸਤਿਗੁਰਾਂ ਦੇ ਪਾਵਨ ਬਚਨ ਨੇ ਰੱਬ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਜਿਵੇਂ ਸੂਰਜ ਦੇ ਪ੍ਰਗਾਸ਼ ਹੋਣ ਨਾਲ ਰਜਨੀ ਜਥਾ ਗਤ ਰਾਤ ਦਾ ਗਤੀ ਹੋ ਜਾਂਦੀ ਰਾਤ ਖਤਮ ਹੋ ਜਾਂਦੀ ਹਨੇਰਾ ਉੱਡ ਜਾਂਦਾ ਪ੍ਰਗਾਸ਼ ਹੋ ਜਾਂਦਾ ਰੱਬ ਪ੍ਰਗਾਸ਼ ਰਜਨੀ ਜਥਾ ਗਤ ਚਾਨਣ ਹੋ ਜਾਂਦਾ ਹਨੇਰਾ ਉੱਡ ਰਾਤ ਖਤਮ ਹੋ ਜਾਂਦੀ ਜਾਣ ਤਾਂ ਸਭ ਸੰਸਾਰ ਜਾਣਦਾ ਹੈ ਗਿਆਨ ਦਾ ਪ੍ਰਗਾਸ਼ ਗੁਰੂ ਸਾਹਿਬ ਹਿਰਦੇ ਵਿੱਚ ਦੇ ਦੇਣ ਅਗਿਆਨ ਦਾ ਹਨੇਰਾ ਅਗਿਆਨ ਦੀ ਛਾਈ ਹੋਈ ਰਾਤ ਜਨਮਾਂ ਜਨਮਾਂਤਰਾਂ ਤੋਂ ਇਹ ਵੀ ਜਗਿਆਸੂ ਦੇ ਮਨ ਵਿੱਚੋਂ ਉੱਡ ਜਾਂਦੀ ਹੈ ਭਾਵੇ ਰਜਨੀ ਤੋਂ ਭਾਵ ਰਾਤ ਰਜਨ ਜਾਗ ਬੱਡ ਮੱਜਨ ਕਰ ਕਹਿੰਦੇ ਵੱਡੀ ਰਾਤ ਤੋਂ ਜਾ ਕੇ ਸਵਾ ਪੈ ਰਾਤ ਰਹਿੰਦੀ ਦੇ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਇਹੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆ ਵੱਡੀ ਰਾਤ ਰਹਿੰਦੀ ਤੋਂ ਉੱਠ ਕੇ ਜਾ ਕੇ ਗੁਰਸਿੱਖ ਇਹ ਗੁਰਸਿੱਖੋ ਮੱਜਨ ਕਰ ਇਸ਼ਨਾਨ ਕਰੋ ਮੱਜਨ ਇੱਕ ਇਸ਼ਨਾਨ ਹੁੰਦਾ ਆਮ ਜੋ ਕਰ ਮੱਜਨ ਹੁੰਦਾ ਹੈ ਸਾਰੇ ਸਰੀਰ ਦਾ ਇਸ਼ਨਾਨ ਕੇਸਾਂ ਦੇ ਸਮੇਤ ਜੋ ਇਸ਼ਨਾਨ ਕੀਤਾ ਜਾਵੇ ਜਾਂ ਇਹਦਾ ਭਾਵ ਇਹ ਵੀ ਹੁੰਦਾ ਸਾਧ ਸੰਗਤ ਜੀ ਕਿਸੇ ਵਿਸ਼ੇਸ਼ ਦਿਨ ਪੁਰਬ ਵਾਲੇ

0: ਦਿਨ ਵਿਸ਼ੇਸ਼ ਥਾਂ ਕਿਸੇ ਤੀਰਥ 'ਤੇ ਜਾ ਕੇ ਟੁੱਬਾ ਮਾਰ ਕੇ ਕੀਤਾ ਹੋਇਆ ਇਸ਼ਨਾਨ, ਵਿਸ਼ੇਸ਼ ਇਸ਼ਨਾਨ ਵੀ ਮੰਨਿਆ ਮੱਜਣ ਕਿਹਾ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸੋ ਮਹਾਰਾਜ ਜੀ ਨੇ ਕਿਹਾ, ਮਾਘ ਮਕਰ ਰਾਸ਼ੀ ਜੋ ਸ਼ੁਰੂ ਹੁੰਦੀ ਹੈ, ਮਾਘੀ ਵਾਲੇ ਦਿਨ ਮੱਜਣ ਸੰਗ ਸਾਧੂਆਂ ਦੀ ਸੰਗਤ ਕਰਨੀ, ਨਾਮ ਜਪਣ ਵਾਲੀਆਂ ਰੂਹਾਂ ਦੀ, ਗੁਰਮੁਖਾਂ ਦੀ ਸੰਗਤ ਕਰਨੀ, ਇਹ ਮੱਜਣ ਆ। ਤਨ ਮਨ ਦਾ ਇਸ਼ਨਾਨ ਹੋ ਜਾਂਦਾ, ਸ਼ੁੱਧ ਹੋ ਜਾਂਦੇ। ਧੂੜੀ ਕਰ ਇਸ਼ਨਾਨ, ਧੂੜੀ ਵਿੱਚ ਧੂੜੀ ਮਿਲ ਜਾਵੇ, ਇਸ਼ਨਾਨ ਕਰਨਾ ਕਰ। ਐਸਾ ਮੱਜਣ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ। ਮੱਜਣ ਮਹਾਰਾਜ ਜੀ ਨੇ ਤਨ ਅਤੇ ਮਨ ਦਾ ਸ਼ੁੱਧ ਹੋਣਾ ਮੱਜਣ ਇਸ਼ਨਾਨ ਮੰਨਿਆ ਹੈ। ਮੱਜਣ ਗੁਰ ਆਂਦਾ ਰਾਸੇ, ਸਤਿਗੁਰੂ ਜੀ ਨੇ ਰਾਸ ਕਰ ਦਿੱਤਾ ਇਸ਼ਨਾਨ। ਸਭ ਜਪ ਹਰ ਹਰ ਕਿਲ ਵਿਖ ਨਾਸੇ, ਵਾਹਿਗੁਰੂ ਵਾਹਿਗੁਰੂ ਜਪ ਕੇ ਸਾਰੇ ਪਾਪ ਨਾਸ। ਤਨ ਅਤੇ ਮਨ ਦਾ ਮੱਜਣ ਹੋ ਜਾਂਦਾ, ਸ਼ੁੱਧ ਹੋ ਜਾ, ਇਸ਼ਨਾਨ ਹੋ ਜਾਂਦਾ। ਮੱਜਣ ਤੋਂ ਭਾਵ ਇਸ਼ਨਾਨ। ਰਜਨ ਜਾਗ ਵੱਡ ਮੱਜਣ ਕਰ, ਵੱਡੀ ਰਾਤ ਸਵਾ ਪੈ ਰਾਤ ਰਹਿੰਦੀ ਤੋਂ ਉੱਠ ਕੇ ਇਹ ਗੁਰਸਿੱਖੋ ਇਸ਼ਨਾਨ ਕਰਕੇ ਭਜਨ ਜਜਨ ਗੁਰ ਗ੍ਰੰਥ ਭਜਨ ਕਰੋ, ਸਿਮਰਨ ਕਰੋ ਅਤੇ ਜਜਨ ਫਿਰ ਦਿਨ ਚੜ੍ਹ ਦੇਣਾ। ਧਰਮਸਾਲ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੋ, ਮੱਥਾ ਟੇਕੋ, ਪਰਿਕਰਮਾ ਕਰੋ, ਅਰਦਾਸ ਕਰੋ, ਚੌਰ ਸਾਹਿਬ ਕਰੋ, ਟਹਿਲ ਸੇਵਾ ਕਰਨੀ, ਇਹ ਪੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਗੁਰੂ ਸਾਹਿਬ ਨੂੰ ਪ੍ਰੇਮ ਸਨਮਾਨ ਨਾਲ ਚੌਰ ਸਾਹਿਬ ਕਰਨੀ, ਇਸ਼ਨਾਨ ਪਾਣ ਕੀਤਾ ਹੋਵੇ, ਪਰ ਸਵੱਛ ਵਸਤਰ ਪਾਏ ਹੋਣ, ਸੋ ਸਰੀਰ ਪੂਰਾ ਟਕਿਆ ਹੋਵੇ। ਇਉਂ ਕਹਿੰਦੇ ਫਿਰ ਇਹ ਆਪਣਾ ਨਿਯਮ ਬਣਾਓ ਦਰਸ਼ਨ ਮੇਲਾ ਕਰਨ ਦਾ।
1: ਸੱਜਣ ਸੱਜਣ ਪਵੇ ਗਜਨ ਜਿਮ ਲਜਣ,
0: ਇਸ ਤਰ੍ਹਾਂ ਜਿਮ ਤੇ ਵਿਸਰਾਮ ਦਿਓ। ਸੱਜਣ ਸੱਜਣ ਭਵ ਗਜਨ ਜਿਮ, ਜਿਵੇਂ ਸੰਸਾਰ ਦੇ ਵਿੱਚ ਹਾਥੀ ਹੁੰਦਾ ਵੱਡਾ ਸਜਿਆ ਹੋਇਆ, ਇਹੋ ਸੱਜਣ ਸੱਜਣ ਸੱਜ ਜਾਵੋਗੇ, ਸੋਹਣੇ ਫੱਬ ਜਾਵੋਗੇ, ਹਰ ਇੱਕ ਦਾ ਨਾਲ ਸੱਜਣਤਾ ਬਣ ਜਾਵੇਗੀ, ਮਿੱਤਰਤਾ ਬਣ ਜਾਵੇਗੀ, ਦੁਆਇਸ਼ ਉਹ ਵੀ ਨਹੀਂ ਰਵੇਗੀ ਮਨ ਵਿੱਚ। ਫਿਰ
1: ਲਜਨ ਤਜਨ ਪਰ ਪੰਥ,
0: ਤੇ ਜਿਹੜੇ ਪਰ ਪੰਥ ਦੂਜੇ ਪਰਾਏ ਪੰਥਾਂ ਦੇ ਮਗਰ ਲੱਗੇ ਹੋਏ ਨੂੰ, ਸੋ ਦੇਹਧਾਰੀ ਗੁਰੂਆਂ ਦੇ ਮਗਰ ਲੱਗ ਜਾਣ। ਕਿੰਨੇ ਪੰਥ ਚੱਲੇ ਹੋਏ ਨੇ ਹੁਣ ਵੀ ਪੰਜਾਬ ਦੇ ਵਿੱਚ, ਜਿਵੇਂ ਉਦੋਂ ਵੀ ਸੀ। ਪਰਾਏ ਪੰਥਾਂ ਨੂੰ ਕਹਿੰਦੇ ਛੱਡ ਤੇ ਲੱਜਾ ਕਰ, ਲਜਨ। ਸੋ ਲੱਜਾਵਾਨ ਹੋ, ਸ਼ਰਮਿੰਦੇ ਹੋ, ਸ਼ਰਮ ਕਰੋ, ਲਜਨ ਤਜਨ ਪਰ ਪੰਥ, ਪਰਾਏ ਪੰਥਾਂ ਨੂੰ ਛੱਡ ਦਿਓ, ਉਹਨਾਂ ਤੋਂ ਸ਼ਰਮ ਆਵੇ। ਤਾਂ ਪਾਵਨ ਬਾਣੀ ਨੇ ਵੀ ਕਿਹਾ ਨਾ ਗੁਰਸਿੱਖ ਨੂੰ, ਅਕਾਲ ਪੁਰਖ ਦੇ ਲੜ ਲਾਇਆ ਸੱਚੇ ਪਾਤਸ਼ਾਹ ਜੀ, ਇਹਦਾ ਨਾਮ ਸਿੰਘ ਅਤੇ ਕੌਰ ਆ, ਵਿਸ਼ੇਸ਼ ਪੰਜਾਬ ਦੇ ਵਿੱਚ ਜਨਮ ਹੋਇਆ, ਹਰ ਉਹਨੂੰ ਅਕਾਲ ਦਾ ਪੁਜਾਰੀ ਹੈ, ਉਹ ਗੁਰੂ ਪਰਮੇਸ਼ਰ ਦਾ ਪੁਜਾਰੀ, ਉਹ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮੰਨੇ, ਨਹੀਂ ਤਾਂ ਫਿਰ ਸ਼ਰਮਿੰਦੇ ਹੋਣਾ ਪੈਂਦਾ ਵਾ। ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਜਾ ਕੋ ਠਾਕੁਰ ਉੱਚਾ ਹੋਈ, ਜਿਹਦਾ ਠਾਕੁਰ ਮਾਲਕ ਉੱਚਾ ਹੋਵੇ ਸਭ ਤੋਂ, ਮੋਹਨ ਉੱਚਾ ਸਭ ਤੇ ਉੱਚਾ, ਸਾਰਿਆਂ ਤੋਂ ਉੱਚਾ ਸੱਚੇ ਪਾਤਸ਼ਾਹ ਅਕਾਲ ਪੁਰਖ ਤੋਂ ਵੱਡਾ ਕੌਣ ਆ, ਵੱਡਾ ਦਾਤਾ ਤਿਲਣਾ ਤਮਾਏ, ਉਹਦੇ ਲੜ ਲਾਇਆ ਸਾਨੂੰ, ਅਕਾਲ ਦੇ ਪੁਜਾਰੀ ਬਣਾਇਆ ਹੈ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਮਹਾਰਾਜ ਜੀ ਫੁਰਮਾਨ ਕਰਦੇ ਨੇ, ਜਾ ਕੋ ਠਾਕੁਰ ਉੱਚਾ ਹੋਈ, ਜਿਹਦਾ ਮਾਲਕ ਉੱਚਾ ਹੋਵੇ ਨਾ ਬਹੁਤ ਵੱਡਾ, ਸੋ ਜਨ ਪਰ ਕਰ ਜਾਤ ਨਾ ਸੋਹੀ, ਅਤੇ ਉਹ ਗੁਰੂ ਪਰਮੇਸ਼ਰ ਦਾ ਦਰ ਛੱਡ ਕੇ ਸਿੱਖ ਖਵਾਵੇ, ਤੁਰਿਆ ਫਿਰੇ ਕਦੇ ਕਿਤੇ ਦੇਹਧਾਰੀਆਂ ਦੇ ਡੇਰੇ, ਕਿਤੇ ਉੱਥੇ ਡਿੱਗੀ ਜਾਵੇ, ਕਿਤੇ ਜਠੇਰਿਆਂ ਨੂੰ ਪੂਜੀ ਜਾਵੇ, ਕਿਤੇ ਮੜੀਆਂ ਮੱਟਾਂ ਨੂੰ ਪੂਜੀ ਜਾਵੇ, ਮਸਾਣਾ ਨੂੰ ਪੂਜੀ ਜਾਵੇ, ਧਾਗੇ ਤਵੀਤ ਪਾਈ ਫਿਰੇ। ਸੋ ਉਹ ਪਰਾਏ ਘਰਾਂ ਵਿੱਚ ਜਾਂਦਾ ਹੋਇਆ ਸੋਭਦਾ ਨਹੀਂ ਆ, ਫਬਦਾ ਨਹੀਂ ਆ, ਉਹਨੂੰ ਤਾਂ ਸ਼ਰਮ ਹੀ ਆਵੇਗੀ ਨਾ। ਜਿਹਦਾ ਗੁਰੂ ਨਾਨਕ ਦੇਵ ਸਾਹਿਬ ਜੀ ਵਰਗਾ ਗੁਰੂ ਹੋਵੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫੁਰਮਾਨਕ, ਜਿਹਨਾਂ ਸਾਡੀ ਪੈਜ ਪ੍ਰਤੱਗਿਆ ਰੱਖੀ, ਜਿਨ੍ਹਾਂ ਦੇ ਗਿਆਨ ਧਿਆਨ ਦਾ ਕੋਈ ਅੰਤ ਹੀ ਨਹੀਂ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰਦੇ ਨੇ ਕਵਿਤ ਸਵਈਆਂ ਵਿੱਚ, ਸਭ ਤੋਂ ਵੱਡਾ ਗਿਆਨਾਂ ਵਿੱਚੋਂ ਗਿਆਨ ਗੁਰੂ ਦਾ, ਧਿਆਨਾਂ ਵਿੱਚੋਂ ਧਿਆਨ ਅਕਾਲ ਪੁਰਖ ਵਾਹਿਗੁਰੂ ਦਾ ਗੁਰੂ ਸਾਹਿਬ ਬਖਸ਼ਦੇ ਨੇ। ਐਸਾ ਜਿਹਦਾ ਮਾਲਕ ਹੋਵੇ ਉਹ ਫਿਰ ਸੁਭ ਦਾ ਥੋੜ੍ਹਾ ਸ਼ਰਮਿੰਦਾ ਹੀ ਹੋਣਾ ਪੈਣਾ, ਸ਼ਰਮੀ ਹੋ। ਇਹ ਭਾਈ ਸ਼ਰਮਿੰਦੇ ਹੋ ਕੇ ਛੱਡ ਦਿਓ ਪਰਾਏ ਪੰਥਾਂ ਨੂੰ, ਅਤੇ ਗੁਰੂ ਦੇ ਪੰਥ ਵਿੱਚ ਆ ਕੇ ਮਿਲ ਜਾਵੋ।
1: ਕਰ ਸਤਸੰਗਤ ਰੰਗ ਨਿਜ,
0: ਸੋ ਕਰਕੇ ਸਤਸੰਗਤ ਗੁਰੂ ਸਾਹਿਬਾਂ ਦੀ ਸੱਚੇ ਪਾਤਸ਼ਾਹ। ਸਤਸੰਗਤ ਸੱਚੀ ਸੰਗਤ ਜਿੱਥੇ ਸਤ ਦੀ ਵਿਚਾਰ ਹੋਵੇ, ਅਕਾਲ ਪੁਰਖ ਵਾਹਿਗੁਰੂ ਦਾ ਭਜਨ ਹੋਵੇ, ਵਾਹਿਗੁਰੂ ਦੇ ਨਾਲ ਅਟੈਚਮੈਂਟ ਹੋਵੇ, ਸੱਚ ਦੇ ਸੱਚ ਸਰੂਪ ਹੈ ਇੱਕੋ ਇੱਕ ਅਕਾਲ ਪੁਰਖ ਨਾਮ, ਉਹਦੀ ਵਡਿਆਈ ਸੱਚੀ ਹੈ, ਜਿੱਥੇ ਉਹ ਸੰਗਤ ਭਲੀ ਪ੍ਰਕਾਰ ਜਿੱਥੇ ਗਤ ਹੋ ਜਾਵੇ, ਕਲਿਆਣ ਹੋ ਜਾਵੇ, ਚੜ੍ਹਦੀ ਕਲਾ ਵਾਲਾ ਜੀਵਨ ਸੋਹਣਾ ਸਵੱਛ ਜੀਵਨ ਬਣ ਜਾਵੇ, ਸਭ ਔਗਣ ਆਦਤਾਂ ਕੁਰੀਤੀਆਂ ਛੁੱਟ ਜਾਣ ਜਿਹਦੇ ਵਿੱਚ। ਕਰ ਸਤਸੰਗਤ ਰੰਗ ਨਿਜ, ਕਰ ਸਤਸੰਗਤ ਗੁਰੂ ਸਾਹਿਬ, ਜਿੱਥੇ ਗੁਰੂ ਸਾਹਿਬਾਂ ਦਾ ਪ੍ਰਗਾਸ਼ ਉੱਥੇ ਸਤਸੰਗਤ ਆ। ਜਹਿ ਸਤਿਗੁਰ ਤਹਿ ਸਤਸੰਗਤ ਬਣਾਈ, ਜਹਿ ਸਤਿਗੁਰ ਸਹਿਜੇ ਹਰ ਗੁਣ ਗਾਈ। ਜਿੱਥੇ ਸਤਿਗੁਰਾਂ ਦਾ, ਪੂਰੇ ਸੱਚੇ ਗੁਰੂ ਦਾ, ਪੂਰਨ ਗੁਰੂ ਦਾ, ਸੱਚੇ ਪਾਤਸ਼ਾਹ ਦਾ ਪ੍ਰਗਾਸ਼ ਆ, ਉੱਥੇ ਹੀ ਸਤਸੰਗਤ ਕਾਇਮ ਕੀਤੀ ਅਕਾਲ ਪੁਰਖ, ਉੱਥੇ ਹੀ ਸਤਸੰਗਤ ਆ, ਸੱਚੀ ਸੰਗਤ ਉੱਥੇ ਹੀ ਹੈ। ਸੋ ਉੱਥੇ ਹੀ ਵਾਹਿਗੁਰੂ ਦੇ ਗੁਣ ਸੁੱਤੇ ਸਹਿਦੀ ਗਾਏ ਜਾਂਦੇ ਨੇ, ਅਕਾਲ ਪੁਰਖ ਦੇ ਗੁਣ ਕਥਾ ਰਾਹੀਂ, ਕੀਰਤਨ ਰਾਹੀਂ, ਸਿਮਰਨ ਹੁੰਦਾ ਨਿਤਨੇਮ ਬਾਣੀ, ਨਿਤਨੇਮ ਵਾਹਿਗੁਰੂ ਦੇ ਗੁਣ ਹੀ ਗਾਏ ਜਾਂਦੇ ਨੇ, ਉੱਥੇ ਹੀ ਸਤਸੰਗਤ ਆ। ਸਤਸੰਗਤ ਊਤਮ ਸਤਿਗੁਰ ਕੇਰੀ, ਗੁਣ ਗਾਵੈ ਹਰ ਪ੍ਰਭ ਕੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫੁਰਮਾਨ ਕਰਦੇ ਨੇ। ਸਤਸੰਗਤ ਉੱਤਮ ਹੈ, ਸਭ ਤੋਂ ਸ਼੍ਰੋਮਣੀ ਹੈ ਸਤਿਗੁਰੂ ਦੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਆਪ ਨੇਕ ਲੰਕ ਅਵਤਾਰ ਨੇ ਮਹਾਰਾਜ, ਸੱਚੇ ਪਾਤਸ਼ਾਹ ਨਿਰੰਜਨ ਸਰੂਪ ਨੇ, ਸੁੱਧ ਨੇ। ਗਰੀਬ ਨਿਵਾਜ ਗੁਣ ਗਾਵੈ ਹਰ ਪ੍ਰਭ, ਜਿਹੜੀ ਹਰੀ ਵਾਹਿਗੁਰੂ ਦੇ ਗੁਣ ਗਾਉਂਦੀ ਹੈ, ਅਕਾਲ ਦੀ ਪੂਜਾ ਦਾ ਉਪਦੇਸ਼ ਜਿੱਥੇ ਮਿਲਦਾ, ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ। ਕੀਰਤਨ ਭਗਤੀ ਹੁੰਦੀ, ਕਥਾ ਹੁੰਦੀ, ਨਿਤਨੇਮ ਹੁੰਦਾ, ਸਿਮਰਨ ਹੁੰਦਾ, ਸੇਵਾ ਹੁੰਦੀ ਹੈ ਨਿਸ਼ਕਾਮ। ਐਸੇ ਗੁਰੂ ਕੀ ਕਹਿੰਦੇ, ਕਰ ਸਤਸੰਗਤ ਰੰਗ ਨਿਜ, ਗੁਰੂ ਕੀ ਸਤਸੰਗਤ ਕਰਕੇ ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੰਗ ਲੈ ਗੁਰਸਿੱਖਾ। ਨਾਮ ਦਾ ਚੂਹ ਚੂਹਾ ਭਗਤੀ ਦਾ ਗੂੜਾ ਰੰਗ, ਜਿਹੜਾ ਲਾਲ ਰੰਗ ਜਿਹਨੂੰ ਕਿਹਾ ਹੈ, ਗੂੜਾ ਰੰਗ ਹੈ, ਗੂੜਾ ਰੰਗ ਜਿਹੜਾ ਹੁੰਦਾ ਹੈ ਉਹ ਪੂਰਾ ਚੜ੍ਹ ਜਾਂਦਾ ਹੈ, ਰੰਗਿਆ ਜਾਂਦਾ ਬਸ। ਸੋ ਭਗਤੀ ਦਾ ਗੂੜਾ ਰੰਗ ਆ, ਆਪਣੇ ਮਨ ਰੂਪੀ ਬਸਤਰ ਨੂੰ ਰੰਗ ਲੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰਤੁੱਠਾ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਗੁਰੂ ਰਾਮਦਾਸ ਮਹਾਰਾਜ ਜੀ ਫੁਰਮਾਨ ਕਰਦੇ ਨੇ, ਐਸਾ ਰੰਗ, ਹਰ ਨਾਮਾ ਹਰ ਰੰਗ ਹੈ, ਹਰੀ ਵਾਹਿਗੁਰੂ ਦਾ ਨਾਮ ਦਾ, ਹਰੀ ਦਾ ਰੰਗ ਹੈ, ਹਰ ਰੰਗ ਮਜੀਠਾ ਰੰਗ, ਹਰੀ ਦਾ ਰੰਗ ਮਜੀਠੀ ਰੰਗ ਹੈ, ਪੱਕਾ ਪੱਕਾ ਰੰਗ ਹੈ, ਮਜੀਠੀ ਤੋਂ ਭਾਵ ਪੱਕਾ ਰੰਗ, ਜਿਹੜਾ ਇੱਕ ਵਾਰ ਬਸਤਰ ਨੂੰ ਚੜ੍ਹ ਜਾਂਦਾ ਉਹ ਲਹਿੰਦਾ ਨਹੀਂ ਮੁੜ, ਤਾਰ ਤਾਰ ਹੋ ਜਾਂਦਾ ਬਸਤਰ ਕੱਪੜਾ, ਫਟ 'ਤੇ ਜਾਂਦਾ ਉਹ ਨਾਲ ਹੀ ਖਤਮ ਹੁੰਦਾ ਹੈ, ਲਹਿੰਦਾ ਨਹੀਂ। ਪਰ ਇਹ ਮਜੀਠੀ ਰੰਗ ਨਾਮ ਦਾ ਉਸੇ ਤਰ੍ਹਾਂ, ਮਜੀਠੇ ਦੇ ਰੰਗ ਵਾਂਗ, ਮੇਰੇ ਰਮਈਏ ਰੰਗ ਮਜੀਠਕਾ ਕੌਹ ਰਵਿਦਾਸ ਚਮਾਰ। ਭਗਤ ਰਵਿਦਾਸ ਸਾਹਿਬ ਜੀ ਫੁਰਮਾਨਕ, ਮੇਰੇ ਰਮਈਏ ਅਕਾਲ ਪੁਰਖ ਦੇ ਨਾਮ ਦਾ ਰੰਗ ਮਜੀਠੀ ਰੰਗ ਆ, ਪੱਕਾ ਰੰਗ ਆ, ਐਸਾ ਰੰਗ ਜਿਹੜਾ ਗੁਰਤੁੱਠਾ ਹਰ ਰੰਗ ਚਾੜਿਆ। ਗੁਰੂ ਦੀ ਸਤਿ ਸੰਗਤ ਕਰਦਿਆਂ ਕਰਦਿਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਤਾਂ ਮਹਾਰਾਜ ਜਿਸ ਦਿਨ ਪ੍ਰਸੰਨ ਹੋ ਜਾਂਦੇ, ਅਰਦਾਸ ਬੇਨਤੀ ਸੁਣ ਲੈਂਦੇ ਨੇ, ਉਸ ਵੇਲੇ ਮਨ ਰੂਪੀ ਵਸਤਰ ਨੂੰ ਪੂਰਾ ਇਕਾਗਰ ਕਰਕੇ ਨਾਮ ਦਾ ਰਸ ਦੇ ਦਿੰਦੇ ਨੇ, ਹਿਰਦੇ ਵਿੱਚੋਂ ਚਾੜ ਦਿੰਦੇ ਨੇ ਭਗਤੀ ਦਾ ਰੰਗ ਸੱਚੇ ਪਾਤਸ਼ਾਹ। ਗੁਰ ਤੁੱਠਾ ਹਰ ਰੰਗ ਚਾੜਿਆ, ਬਹੁੜ ਨਾ ਹੋਵੀ ਭੰਗ, ਫਿਰ ਉਹ ਭੰਗ ਨਹੀਂ ਹੁੰਦਾ, ਉਹ ਲੱਥਦਾ ਨਹੀਂ ਹੈ। ਫਿਰ ਜਿਹਨੂੰ ਇੱਕ ਵਾਰ ਚਾੜ ਦਿੰਦੇ ਸੱਚੇ ਪਾਤਸ਼ਾਹ ਜੀ, ਫਿਰ ਉਹ ਡੋਲ ਪਰਮ ਆਨੰਦ ਦੀ ਅਵਸਥਾ ਨੂੰ ਗੁਰਸਿੱਖ ਪਾ ਲੈਂਦੇ ਨੇ, ਡੋਲਦੇ ਨਹੀਂ, ਡੋਲਣ ਤੋਂ ਰਹਿਤ ਹੋ ਜਾਂਦੇ, ਭੰਗ ਨਹੀਂ ਹੁੰਦਾ, ਫਿਰ ਉਤਰਦਾ ਨਹੀਂ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ, ਕਦੇ ਉਤਰਦਾ ਨਹੀਂ। ਐਸਾ ਜਿਹੜਾ ਹੈ ਕਰ ਸਤਸੰਗਤ ਰੰਗ ਨਿੱਜ, ਆਪਣੇ ਆਪ ਨੂੰ ਮਨ ਰੂਪੀ ਵਸਤਰ ਨੂੰ ਰੰਗ ਲੈ ਗੁਰੂ ਦੀ ਸਤਸੰਗਤ ਕਰਕੇ,
1: ਧਰੈ ਪਾਕ ਇਤਫਾਕ
0: ਅਤੇ ਧਰੈ ਪਾਕ। ਜੇਕਰ ਖਾਲਸਾ ਪੰਥ ਜੀ ਪੂਰਾ ਪਵਿੱਤਰ ਪਾਕ ਪਵਿੱਤਰ ਇਤਫਾਕ ਧਾਰਨ ਕਰ ਲਵੋ, ਨਾਲ ਜੇਕਰ ਰੰਗ ਲਵੋ ਅਤੇ ਪੂਰਨ ਇਤਫਾਕ ਧਾਰਨ ਕਰ ਲਵੋ, ਏਕਾ ਕਰ ਲਵੋ
1: ਤਾਂ
0: ਜਿਵੇਂ ਹੁੱਡ ਮਾਰੋ ਕੂਣੀ ਮਾਰੋ, ਸ਼ਰਮ ਵਾਲੇ ਬਚਨ ਹੁੰਦੇ ਸਿਆਣੇ ਬੁੱਢਿਆਂ ਬਜ਼ੁਰਗਾਂ ਦੇ,
1: ਤਜ ਅਗੂੜ ਲਜਵਾਕ
0: ਤੇ ਉਹ ਇਹੋ ਜਿਹੜੇ ਨੇ ਨਾ ਬਚਨ ਪ੍ਰਗਟ ਹੀ ਇਹਨਾਂ ਨੂੰ ਸ਼ਰਮਾਂ ਵਾਲੇ ਲੱਜਾ ਵਾਲੇ ਬਚਨਾਂ ਨੂੰ ਛੱਡ ਦਿਓ। ਸੋ ਇਸ ਤਰੀਕੇ ਨਾਲ ਖੁੱਲ੍ਹੇ ਜਿਹੜੇ ਹੁੰਦੇ ਉਹਨਾਂ ਨੂੰ ਫਿਰ ਸਿਆਣੇ ਕੂਣੀ ਮਾਰਦੇ ਆ, ਤੋ ਇਹ ਹੁੱਡ ਮਾਰਦੇ ਨੇ ਬੰਦਾ ਬਣ ਜਾ, ਇਹ ਸ਼ਰਮਿੰਦਾ ਵਾਲੇ ਕਰਮ ਅਤੇ ਬਾਕ ਇਹ ਨਾ ਕੋਈ ਕਵੇ, ਛੱਡ ਦਿਓ, ਪ੍ਰਗਟ ਹੀ ਰਹਿਤ ਹੋ ਜਾਵੋ।
1: ਜਿਉਂ ਦਿਓ ਕਰਨੇ ਜੇ ਪੰਥ ਕੀ,
0: ਜਿਵੇਂ ਤਿਵੇਂ ਕਰਕੇ ਕਹਿੰਦੇ ਆਪਣੇ ਸੋਹਣੇ ਪੰਥ ਦੀ
1: ਕਰੇ ਉਨਤੀ ਗੌਰ।
0: ਸੋ ਬਹੁਤ ਭਾਰੀ ਉਨਤੀ ਹੋ ਜਾਵੇ, ਉਨਤੀ ਕਰ ਲਵੋ, ਕਰਾਂ ਉਨਤੀ ਕਰ ਲਵੋ, ਬਹੁਤ ਵਡਿਆਈ ਹੋਵੇ, ਤਰੱਕੀ ਕਰੇ ਪੰਥ।
1: ਇਹੋ ਕੂਕੇ ਇਹੋ ਨਿਰਮਲੇ,
0: ਇਹ ਜਿਹੜੇ ਪਾੜੇ ਪਏ ਹੋਏ ਨੇ ਨਾ ਭੇਦ ਫੁੱਟ, ਇਹ ਕੂਕੇ ਨੇ ਜੀ, ਨਾਮ ਧਾਰੀਏ ਹੁੰਦੇ ਅਸ, ਇਹ ਨਿਰਮਲੇ ਹਨ। ਸੋ ਜਿਹੜੇ ਗੇਰੂ ਰੰਗੇ ਵਸਤਰ ਪਾ ਕੇ ਅਤੇ ਵਿਦਵਾਨ ਹੁੰਦੇ ਹਨ ਮਹਾਂਪੁਰਸ਼,
1: ਇਹੋ ਨਿਹੰਗ ਇਹੋ ਔਰ,
0: ਇਹ ਨਿਹੰਗ ਸਿੰਘ ਆ ਜੀ, ਨੀਲਾ ਬਾਣਾ ਪਾਇਆ, ਇਹ ਹੋਰ ਨੇ, ਇਹ ਦੂਜੇ ਸਿੰਘ ਸਾਹਿਬੀ ਨੇ ਜਾਂ ਹੋਰ ਹਨ।
1: ਇਹੋ ਤਜ ਸਭ ਇੱਕ ਮੇਕ ਹੋਇਆ,
0: ਉਦੋਂ ਉਸ ਵੇਲੇ ਤਿੰਨ ਚਾਰ ਹੀ ਜਥੇਬੰਦੀਆਂ ਸੀ, ਨਿਰਮਲੇ ਨਾਮ ਧਾਰੀਏ ਕੂਕੇ ਅਤੇ ਨਿਹੰਗ ਸਿੰਘ ਖਾਲਸਾ ਪੰਥ ਜਥੇਬੰਦੀ। ਸੋ ਇਸ ਤਰੀਕੇ ਨਾਲ ਪਹਿਰਾਵੇ ਤਿੰਨ ਚਾਰ ਹੀ ਸੀ, ਇੱਕ ਅੱਧਾ ਹੋਰ ਹੋਣਾ। ਸੋ ਇਸ ਤਰੀਕੇ ਨਾਲ ਸਹਿਜ ਧਾਰੀਏ ਸਿੱਖ, ਜਾਂ ਕਹਿ ਲਓ ਜਿਹੜੇ ਬੇਅਮਰਤੀਏ ਹੁੰਦੇ ਸੀ, ਨਿਹੰਗੇ ਹੋ ਔਰ, ਇਹੋ ਤਜ ਸਭ ਇੱਕ ਮੇਕ ਹੋਏ, ਇਹ ਸਾਰਾ ਕਹਿੰਦੇ ਆਪਸ ਵਿੱਚ ਪਾੜਾ ਛੱਡ ਕੇ, ਜਿਹੜਾ ਕੂਕੇ ਨਿਹੰਗ ਸਿੰਘਾਂ ਨੂੰ ਉਹਨਾਂ ਨਹੀਂ ਮਿਲਦੇ ਸੀ, ਨਿਹੰਗ ਸਿੰਘ ਕੂਕਿਆਂ ਉਹਨਾਂ ਨਹੀਂ ਮਿਲਦੇ, ਨਿਰਮਲੇ ਕੂਕਿਆਂ ਦੇ ਉਲਟ, ਇਸ ਤਰ੍ਹਾਂ ਫਰਕ ਸੀ ਆਪ ਇੱਕ ਦੂਜੇ ਦੇ, ਦੁਆਇਸ਼ ਸੀ ਮਨਾਂ ਵਿੱਚ, ਇਹ ਕੂਕੇ ਉਹ ਨਿਰਮਲੇ ਉਹ ਨਿਹੰਗੇ ਹੋਆ, ਇਹੋ ਸਭ ਤਜ ਸਭ ਇੱਕ ਮੇਕ ਹੋਇਆ, ਇਹ ਸਾਰਾ ਕੁਝ ਕਹਿੰਦੇ ਛੱਡ ਕੇ ਆਪਸੀ ਭੇਦ ਭਾਵ ਇੱਕ ਮਿਕ ਹੋਆ ਜਾਣ, ਜੇ ਮਿਲ ਪੈਣ ਤਾਂ
1: ਰਹਿ ਤਾਰ ਦਿੜ ਪਿਆਰ।
0: ਆਪਣੇ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਕਿ ਅਸੀਂ ਸਿੱਖ ਹੁੰਦੇ ਹਾਂ, ਸਭ ਤੋਂ ਪਹਿਲਾਂ ਗੁਰੂ ਦੇ ਸਿੱਖ ਹੁੰਦੇ ਹਾਂ, ਇਹ ਮਨ ਵਿੱਚ ਪਰਪੱਕ ਕਰਕੇ ਪਿਆਰ ਧਾਰਨ ਕਰਕੇ ਰਹਿਣ ਤਾਂ
1: ਇੱਕ ਕੀ ਇੱਕ ਉਸਤਤ ਕਰੇ,
0: ਇੱਕ ਦੀ ਇੱਕ ਦੂਜਾ ਜਿਹੜਾ ਵਡਿਆਈ ਕਰੇ, ਨਿੰਦਣ ਦੀ ਬਜਾਏ ਆਪਣੇ ਆਪ ਨੂੰ ਠੀਕ ਕਹਿਣ ਦੀ ਬਜਾਏ ਇੱਕ ਦੀ ਦੂਜਾ ਵਡਿਆਈ ਕਰੇ, ਸਨਮਾਨ ਦੇਵੇ।
1: ਨਿੰਦ ਜਿੱਦ ਤਜ ਸਾਰ,
0: ਆਪਣੀ ਨਿੰਦਿਆ ਕਰਨੀ ਦੂਜੇ ਦੀ, ਮਾੜਾ ਕਹਿਣਾ ਅਤੇ ਜਿੱਦ ਛੱਡ ਕੇ, ਆਪਣੀ ਹਿਰਦੇ ਮਨ ਵਿੱਚੋਂ ਜਿੱਦ ਛੱਡ ਕੇ ਇਹ ਪਿਆਰ ਆਪਸ ਵਿੱਚ ਇਤਫਾਕ ਧਾਰਨ ਕਰ ਲੈਣ।
1: ਖੇਦ ਭੇਦ ਤੈ ਵੇਦ ਕਹਿ,
0: ਕਹਿੰਦੇ ਵੇਦ ਕਹਿ, ਵੇਦ ਤੋਂ ਭਾਵ ਧਾਰਮਿਕ ਗ੍ਰੰਥ, ਜਿੰਨੇ ਵੀ ਸੋਹਣੇ ਧਰਮ ਗ੍ਰੰਥ ਨੇ ਸੋਹਣੀਆਂ ਨਸੀਹਤਾਂ ਦਿੰਦੇ ਨੇ, ਉਪਦੇਸ਼ ਦਿੰਦੇ ਹਨ, ਉਹ ਕਹਿੰਦੇ ਨੇ ਵੀ ਖੇਦ ਭੇਦ ਨੇ, ਭੇਦ ਫੁੱਟ ਵਰਗਾ ਕੋਈ ਦੁੱਖ ਨਹੀਂ ਹੁੰਦਾ, ਫੁੱਟ ਪੈ ਜਾਣੀ, ਪਾੜਾ ਪੈ ਜਾਣਾ, ਭਾਵੇਂ ਕਿਸੇ ਘਰ ਵਿੱਚ ਪੈ ਜਾਵੇ, ਦੋ ਭਰਾਵਾਂ ਵਿੱਚ, ਕਿਸੇ ਘਰਾਣੇ ਵਿੱਚ ਪੈ ਜਾਵੇ। ਸੋ ਇਸ ਤਰੀਕੇ ਨਾਲ ਕਿਤੇ ਵੀ ਫੁੱਟ ਪੈ ਜਾਵੇ ਮਾੜੀ, ਇਹਦੇ ਵਰਗਾ ਦੁੱਖਦਾਇਕ ਨਹੀਂ ਕੋਈ, ਫੁੱਟ ਵਰਗਾ। ਇਹ ਬਹੁਤ ਵੱਡਾ ਦੁੱਖ ਫੁੱਟ ਜਿਹੜੀ ਦਿੰਦੀ ਹੈ,
1: ਅਭੇਦ ਸੁਖਦਾਇਕ।
0: ਅਤੇ ਜਿਹੜਾ ਏਕਾ ਹੈ ਭੇਦ ਫੁੱਟ ਤੋਂ ਰਹਿਤ, ਜਿਹੜਾ ਏਕਾ ਹੈ ਉਹਦੇ ਵਿੱਚ ਬਹੁਤ ਬਰਕਤ ਹੈ, ਉਹ ਸੁੱਖ ਦੇਣ ਵਾਲਾ। ਏਕਤਾ ਜਿਹੜੀ ਹੈ ਫੁੱਟ ਦੇ ਉਲਟ ਏਕਤਾ, ਉਹ ਸੁੱਖ ਦੇਣ ਵਾਲੀ ਹੈ, ਸੁੱਖਦਾਇਕ ਹੈ ਭੇਦ ਸੁਖਦਾਇਕ। ਏਕਤਾ ਸੁੱਖ ਦੇਣ ਵਾਲੀ ਹੈ ਭਾਈ ਗੁਰਸਿੱਖੋ, ਜਿੱਥੇ ਏਕਾ ਹੋ ਜਾਂਦਾ ਉੱਥੇ ਦੁਨੀਆਂ ਦੀ ਕੋਈ ਤਾਕਤ ਫਿਰ ਦਬਾ ਨਹੀਂ ਸਕਦੀ, ਕੋਈ ਡਰ ਨਹੀਂ ਰਹਿ ਜਾਂਦਾ। ਏਕੇ ਕਹੋ ਭਉ ਨਾ ਹੀ ਕੋਏ, ਜਿੱਥੇ ਏਕਾ ਹੋ ਜਾਂਦਾ ਉਹਨੂੰ ਕੋਈ ਡਰ ਨਹੀਂ। ਕਰਤਾ ਕਰੇ ਕਰਾ ਵੈਸੋ, ਪਰ ਅਕਾਲ ਪੁਰਖ ਵਾਹਿਗੁਰੂ ਕਰਤਾ ਕਰੇ ਤਾਂ ਫਿਰ ਏਕਾ ਹੁੰਦਾ ਹੈ, ਨਹੀਂ ਤਾਂ ਆਪਸ ਵਿੱਚ ਫੁੱਟ ਫੁੱਟ ਵਿੱਚ ਦੁਨੀਆਂ ਦੇ ਵਿੱਚ ਲੜਾਈਆਂ ਹੋਈਆਂ ਜਿੰਨੀਆਂ ਨੇ, ਫੁੱਟ ਫੁੱਟ ਕਈ ਹੁੰਦੀਆਂ ਨੇ ਲੜਾਈਆਂ, ਆਪਸ ਵਿੱਚ ਹੀ ਲੜੀ ਜਾਂਦੇ ਨੇ। ਧਰਮ ਇੱਕੋ ਹੀ ਹੁੰਦਾ ਹੈ, ਦੁਨੀਆਂ ਦੇ ਵਿੱਚ ਕਿੰਨੀਆਂ ਲੜਾਈਆਂ ਹੋ ਰਹੀਆਂ। ਸੋ ਇਹ ਤਾਂ ਕਹਿੰਦੇ ਵੀ ਇਹਦੇ ਵਿੱਚ ਬਰਕਤ ਹੈ, ਏਕੇ ਵਿੱਚ ਬਰਕਤ ਆ। ਸਿਆਣਿਆਂ ਦੇ ਬਹੁਤ ਸੁਖਦਾਇਕ ਹੁੰਦੀ ਹੈ ਏਕਤਾ,
1: ਤੇ ਭਰਮ ਕ੍ਰਮ ਭੇਦ ਤਜ।
0: ਇਸ ਕਰਕੇ ਅਸੀਂ ਕਹਿੰਦੇ ਹਾਂ ਭਰਮ ਭੁਲੇਖੇ, ਕਰਮ ਜਿਹੜੇ ਨੇ ਕੁਝ ਕਰਮਾਂ ਦੇ ਭੁਲੇਖੇ ਪਏ ਹੋਏ ਨੇ ਵੀ ਅਸੀਂ ਠੀਕ ਹੈ ਤੁਸੀਂ ਗਲਤ ਹਾਂ ਜੀ, ਸਾਡੀ ਮਰਿਆਦਾ ਠੀਕ ਹੈ ਦੂਜੇ ਦੀ ਗਲਤ ਆ। ਇਹ ਭੁਲੇਖੇ ਜੇ ਜਿਹੜੇ ਕਰਮ ਨੇ ਕੁਝ, ਅਤੇ ਭਰਮ ਕ੍ਰਮ ਭੇਦ ਤਜ, ਇਹ ਫੁੱਟ ਆਪਸੀ ਪਾੜੇ ਛੱਡ ਕੇ ਦੂਰ ਕਰਕੇ।
1: ਪੰਥ ਏਕ ਸਭ ਥਾਏ,
0: ਖਾਲਸਾ ਪੰਥ ਆ ਗੁਰੂ ਦਾ ਸਾਜਿਆ, ਸਾਰਾ ਇੱਕ ਥਾਂ ਗੁਰਸਿੱਖੀ ਪੰਥ, ਇਹ ਇੱਕ ਥਾਂ ਹੋ ਜਾਵੇ।
1: ਖਾਣ ਪਾਨ ਪਹਿਰਾਨ ਤਨ,
0: ਸੋ ਜਿਹੜਾ ਕਹਿੰਦੇ ਖਾਣਾ ਪੀਣਾ ਛਕਣਾ ਛਕਾਉਣਾ ਪਹਿਨਣਾ ਸਰੀਰ ਦੇ ਉੱਪਰ, ਪਹਿਰਾਨ ਤਨ ਸਰੀਰ ਦੇ ਉੱਪਰ ਵਸਤਰ ਆਦਿਕ ਪਹਿਨਣੇ, ਜਿਹੜੇ ਡਰੈਸ ਨੇ ਇਹ ਤਾਂ ਚਲੋ ਕੋਈ ਗੱਲ ਨਹੀਂ, ਜੇ ਕਿਸੇ ਕੋਈ ਚਿੱਟੇ ਪਾਉਂਦਾ ਨਾਮਧਾਰੀ, ਕੋਈ ਨਿਹੰਗ ਸਿੰਘ ਨੀਲਾ ਬਾਣਾ ਪਾਉਂਦੇ ਨੇ, ਨਿਰਮਲੇ ਸਾਧੂ ਜਿਹੜੇ ਆ ਉਹ ਤਿਆਗ ਵਾਲਾ ਗੇਰੂ ਰੰਗੇ ਵਸਤਰ ਭਗਵੇਂ ਕੱਪੜੇ ਪਾਉਂਦੇ। ਅਤੇ ਇਹ ਭਾਵੇਂ ਕਹਿੰਦੇ ਬਾਹਰਲੇ ਭੇਖ ਅਤੇ ਜਿਹੜੇ ਰੰਗਾਂ ਨਾਲ ਕੋਈ ਗੱਲ ਨਹੀਂ, ਜਿਹੜਾ ਕੋਈ ਮਰਜ਼ੀ ਪਾਈ ਜਾਵੇ, ਖਾਣਾ ਪੀਣਾ ਛਕਣਾ ਛਕਾਉਣਾ ਕੋਈ ਸੋਧੀ ਹੈ ਕੋਈ ਨਹੀਂ ਸੋਧੀ ਹੈ, ਕੋਈ ਸੋਧ ਦਾ ਵਿਵੇਕ ਦਾ ਛਕਦਾ ਹੈ ਨਿਰਮਲੇ ਸਾਧੂ, ਕੋਈ ਨਿਹੰਗ ਸਿੰਘ, ਸਭ ਕੁਛ ਛਕੀ ਜਾਂਦੇ ਨੇ। ਸੋ ਇਸ ਤਰ੍ਹਾਂ ਹੁਣ ਨਾਮ ਧਾਰੀਏ, ਬਹੁਤਾ ਇਸ਼ਨਾਨ ਪਾਨ ਕਰਦੇ, ਸਵੱਛ ਵਸਤਰ ਧਾਰਨ ਕੇ ਕੇਸੀ ਇਸ਼ਨਾਨ ਹਰ ਰੋਜ਼ ਕਰਦੇ ਨੇ। ਅਤੇ ਇਹ ਜਿਹੜਾ ਬਾਹਰਲਾ ਛਕਣਾ ਛਕਾਉਣਾ ਖਾਣਾ ਪਹਿਨਣਾ, ਚਲੋ ਦਸਤਾਰਿਆਂ ਦਾ ਵੀ ਫਰਕ ਹੈ ਚੋਲਿਆਂ ਦਾ ਵੀ, ਇਹ ਕਹਿੰਦੇ ਛੱਡ ਕੇ ਬਾਹਰ ਲਈਏ ਕੁਝ ਗੱਲਾਂ।
1: ਕਿਰਿਆ ਢੰਗ ਰੰਗ ਰੂਪ,
0: ਕਿਰਿਆ ਜਿਹੜਾ ਕਰਮ ਕਰਨਾ ਉਹਦਾ ਕਰਨ ਦਾ ਤਰੀਕਾ ਤੇ ਰੰਗ ਰੂਪ ਹੈ ਜੋ ਕੁਦਰਤੀ ਸੱਚੇ ਪਾਤਸ਼ਾਹ ਨੇ ਦਿੱਤੇ ਹਨ।
1: ਇਹੋ ਇੱਕ ਭੈ ਨਾ ਹੋਇਆ ਕਵੀ,
0: ਇਹ ਕਦੇ ਇੱਕ ਨਾ ਹੋਏ ਹੈ ਤੇ ਨਾ ਕਦੇ ਹੋਣਗੇ, ਇਹ ਤੇ ਰਲ ਨਹੀਂ ਸਕਦੇ। ਚਲੋ
1: ਅਰ ਨਿਭ ਸਕਿਆ ਨਾ ਖੂਪ,
0: ਤੇ ਫੇਰ ਜੇ ਹੋ ਵੀ ਜਾਣ ਫਿਰ ਵੀ ਚੰਗੀ ਤਰ੍ਹਾਂ ਨਿਭ ਨਹੀਂ ਸਕਣਗੇ ਇਸ ਤਰ੍ਹਾਂ। ਸੋ ਇੱਕ ਤੇ ਚਲੋ ਇੱਕ ਹੋ ਨਹੀਂ ਸਕਦੇ,
1: ਇੱਕ ਬਿਨ ਔਰ ਏਕਤਾ,
0: ਇੱਕ ਬਿਨ ਏਕਤਾ ਤੋਂ ਬਿਨਾਂ, ਇੱਕ ਬਿਨ ਔਰ ਏਕਤਾ, ਇਨ ਬਿਨ, ਇਨ ਬਿਨ ਔਰ ਏਕਤਾ, ਇੱਕ ਨਹੀਂ ਇਨ, ਇਨ ਬਿਨ ਔਰ ਏਕਤਾ, ਇਹਨੇ ਤੋਂ ਬਿਨਾਂ, ਇਹਨਾਂ ਤੋਂ ਬਿਨਾਂ ਹੋਰ ਜਿਹੜੀ ਏਕਤਾ ਹੈ, ਹੋਰ ਕੁਝ ਪੁਆਇੰਟਾਂ ਤੇ ਕੁਝ ਕਰਮਾਂ ਤੇ ਜੋ ਏਕਤਾ ਹੈ,
1: ਇਸ਼ਟ ਉਪਾਸ਼ਨ ਨਾਮ,
0: ਉਹ ਇਹ ਹੈ ਵੀ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਆ, ਇਹ ਧਾਰਕ ਵੀ ਇਸ਼ਟ ਸਾਰਿਆਂ ਦਾ ਇੱਕ ਹੋ ਜਾਵੇ। ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਰ ਵੀ ਕੋਈ ਮਨੌਤ ਕਰਦਾ ਤਾਂ ਉਹ ਛੱਡ ਦੇਣ ਇਸ ਤਰੀਕੇ ਨਾਲ, ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ। ਨਾਮ ਧਾਰੀਏ ਜਿਹੜੇ ਨੇ ਉਹ ਬੇਦੀ ਦੇ ਦੁਆਲੇ ਪਰਿਕਰਮਾ ਕਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਆ, ਹੁਣ ਤਾਂ ਆਪ ਵੀ ਬਹਿਣ ਲੱਗ ਗਏ ਬਰਾਬਰ ਮੰਜੀ ਲਾ, ਦੇਹਧਾਰੀ ਗੁਰੂ ਨੂੰ ਮੰਨਦੇ ਆ। ਅਤੇ ਲਾਵਾਂ ਜਦੋਂ ਵਿਆਹ ਹੁੰਦਾ ਉਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਕਰਦੇ, ਬੇਦੀ ਦੇ ਦੁਆਲੇ ਬੇਦੀ ਗੱਡ ਕੇ ਅੱਗ ਦੇ ਦੁਆਲੇ ਕਰਦੇ, ਮਨ ਮਤ ਆ ਗੁਰਮਰ ਜ਼ਿਆਦਾ ਨਹੀਂ ਕਰਕੇ ਕਹਿੰਦੇ ਆ। ਸਾਰੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕਰਨੇ, ਅਤੇ ਇਹ ਜਿਹੜਾ ਇਸ਼ਟ ਉਪਾਸ਼ ਉਪਾਸ਼ਨਾ ਇੱਕ ਦੀ ਕਰਨੀ, ਅਕਾਲ ਪੁਰਖ ਹੋਰ ਕਿਸੇ ਦੀ ਨਹੀਂ, ਕਿਸੇ ਦੇਵੀ ਦੇਵਤੇ ਦੀ ਜਾਂ ਅਗਨੀ ਆਦਿਕ ਦੀ ਉਪਾਸ਼ਨਾ ਇੱਕ ਦੀ ਅਤੇ ਨਾਮ ਵਾਹਿਗੁਰੂ ਦਾ ਨਾਮ ਜਪਣਾ ਇੱਕ ਦੀ ਪੂਜਾ ਉਪਾਸ਼ਨਾ ਨਾਮ ਇਹ ਜੋ ਕਰਮ ਨੇ
1: ਹਿਲ ਮਿਲ ਰਹਿਣਾ ਪਿਆਰ ਧਰ
0: ਆਪਸ ਵਿੱਚ ਹਿਲ ਮਿਲ ਕੇ ਰਹਿਣਾ ਰਲ ਮਿਲ ਕੇ ਰਹਿਣਾ ਪਿਆਰ ਧਾਰਨ ਕਰ ਲੈਣਾ
1: ਨਿਭ ਹੈ ਇਹੋ ਤਮਾਮ
0: ਇਹ ਸਾਰਿਆਂ ਦੇ ਨਿਭ ਸਕਦੇ ਨੇ ਇਹ ਇੱਕ ਕਰ ਲੈਣ ਕੁਝ ਨਿਜਮ ਜਿਹੜੇ ਹਨ
1: ਮੁੱਖ ਤਨਖਾਹ ਹੈ ਚਾਰ ਜੋ
0: ਮੁੱਖ ਜੋ ਚਾਰ ਤਨਖਾਹਾਂ ਨੇ ਜੋ ਚਾਰ ਮਹਾਰਾਜ ਜੀ ਨੇ ਕੁਕਰਮ ਤਿਆਗ ਕਰਵਾਏ ਨੇ ਅਤੇ ਜੇ ਕੋ ਕਰ ਲੈਂਦਾ ਹੈ ਤਾਂ ਉਹ ਮੁਆਫ ਨਹੀਂ ਹੁੰਦਾ ਜਿੰਨਾ ਚਿਰ ਸਜ਼ਾ ਨਾ ਲਵਾਵੇ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਤਨਖਾਹ ਨਾ ਲਵਾਵੇ ਮੁੱਖ ਜਿਹੜੀਆਂ ਚਾਰ ਤਨਖਾਹਾਂ ਨੇ ਚਾਰ ਬਜਰ ਕੁਰੈਤਾਂ ਨੇ ਹੁੱਕਾ ਹਜਾਮਤ ਹਲਾਲੋ ਹਰਾਮ ਇਹ ਜਿਹੜੇ ਚਾਰ ਆ ਇਹ ਮਾਫ ਨਹੀਂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕਿਹਾ ਸੀ ਇਹਨਾਂ 'ਚੋਂ ਨਹੀਂ ਕੋਈ ਵੀ ਮਾਫ ਹੋਣੀ ਜੋ ਮੁੱਖ ਤਨਖਾਹ ਨੇ ਕੁਰੈਤਾਂ ਨੇ ਚਾਰ
1: ਰਹੇ ਦੰਡ ਇਨਕੇਰ
0: ਸੋ ਤੰਬਾਕੂ ਦਾ ਸੇਵਨ ਕਰਨਾ ਹੁੱਕਾ ਤੰਬਾਕੂ ਦਾ ਸੇਵਨ ਤੰਬਾਕੂ ਤੋਂ ਦੂਰ ਰਹਿਣਾ ਗੁਰਸਿੱਖ ਗੁਰੂ ਨਾਨਕ ਦੇ ਸਿੱਖ ਸੋ ਜਿੰਨਾ ਕੋਸ਼ਿਸ਼ ਹੋ ਸਕੇ ਇਹਨੂੰ ਆਪਣੇ ਸਰੀਰ ਨਾਲ ਛੂਹਣ ਨਾ ਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਹੁੱਕਾ ਹਜਾਮਤ ਹਜਾਮਤ ਕਰਾਉਣੀ ਕੇਸ ਦਾੜੀ ਮਨਾ ਲੈਣੀ ਰੋਮ ਨਹੀਂ ਕਟਾਉਣੇ ਹਲਾਲੋ ਹਰਾਮ ਹਲਾਲ ਕੀਤਾ ਹੋਇਆ ਮਾਸ ਖਾਣਾ ਮੁਸਲਮਾਨੀ ਤਰੀਕੇ ਨਾਲ ਕੁੱਠਾ ਮਾਸ ਹਰਾਮ ਪਰ ਇਸਤਰੀ ਗਮਨ ਕਰਨਾ ਪੁਰਸ਼ ਵਾਸਤੇ ਇਸਤਰੀ ਵਾਸਤੇ ਪਰ ਪੁਰਸ਼ ਜਾਂ ਸਾਤ ਰੱਖਣਾ ਇਹ ਚਾਰ ਬੱਜਰ ਕੁਰੈਤਾਂ ਨੇ ਵੱਡੀਆਂ ਹੋਰ ਸ਼ਰਾਬ ਆਦਿਕ ਵੀ ਨੇ ਕਦੇ ਸੇਵਨ ਨਹੀਂ ਕਰਨਾ ਗੁਰਸਿੱਖ ਨੇ ਸ਼ਰਾਬ ਦਾ ਕੁਝ ਪੁਆਇੰਟ ਨੇ ਇਹ ਕਹਿੰਦੇ ਇਹਨਾਂ 'ਚ ਪਰਪੱਕ ਹੋਣੇ ਚਾਹੀਦੇ ਰਹੇ ਦੰਡ ਨਕੇ ਇਹਨਾਂ ਚਾਰਾਂ ਦੇ ਦੰਡ ਰਵੇ ਵੀ ਇਹ ਨਹੀਂ ਮਾਫ਼ ਕਰਨਾ ਜੇ ਕੋਈ ਇਹ ਕਰੇਗਾ ਤਾਂ ਉਹ ਮਾਫ਼ ਨਹੀਂ ਹੋਵੇਗਾ ਦੰਡ ਲੱਗੇਗਾ
1: ਔਰ ਗੁਣ ਰੱਖੋ ਸਹੀ
0: ਹੋਰ ਗੁਣ ਜਿਹੜੇ ਗੁਣ ਨੇ ਕੁਝ ਕੁ ਪੁਆਇੰਟ ਹੋਰ ਵੀ ਸਹੀ ਆਪਸ ਵਿੱਚ ਠੀਕ ਰੱਖੋ
1: ਤਬ ਰਹਿ ਮੇਲ ਬਦੇਰ
0: ਤਦੋਂ ਇਹ ਮੇਲ ਆਪਸ ਵਿੱਚ ਬਹੁਤ ਬਣਿਆ ਰਹੇਗਾ ਫਿਰ ਇਹ ਪਾੜੇ ਮਿਟ ਸਕਦੇ ਨੇ ਸੋ ਇਸ ਤਰੀਕੇ ਨਾਲ ਸਾਧਸੰਗ ਕੁਝ ਢਲਿਆਈਆਂ ਉਦੋਂ ਆ ਗਈਆਂ ਸੀ ਨਾ ਕਹਿੰਦੇ ਕੀ ਪਿਆ ਇਹਦੇ 'ਚ ਵੀ ਕਹਿਣ ਲੱਗ ਪਏ ਹੁਣ ਇਹਨੂੰ ਹੁਣ ਵੀ ਕਹਿਣ ਲੱਗ ਪਏ ਨੇ ਕਈ ਸੋ ਇਸ ਕਰਕੇ ਜਾਸਤ ਵਿੱਚ ਕੀ ਪਿਆ ਜੀ ਹੁਣ ਵੀ ਜਥੇਬੰਦੀਆਂ ਕੁਝ ਕਹਿਣ ਲੱਗ ਪਈਆਂ ਬੜੀਆਂ ਢਲਿਆਈਆਂ ਸੇਮ ਹੀ ਹੈ ਸੋ ਇਹ ਨਹੀਂ ਮਹਾਰਾਜ ਨੇ ਮਾਫ਼ ਕੀਤਾ ਇਹ ਮਾਫ਼ ਨਹੀਂ ਚਾਰ ਬੱਜਰ ਕਰੈਤਾਂ 'ਚੋਂ ਕੋਈ ਵੀ ਪੇਸ਼ ਹੋਣਾ ਪੈਂਦਾ ਤਨਖਾਹ ਲਵਾਉਣੀ ਪੈਂਦੀ ਫਿਰ ਗੁਰੂ ਸਾਹਿਬ ਮੇਲ ਲੈਂਦੇ ਨੇ ਸੋ ਗਿਆਨੀ ਗਿਆਨ ਸਿੰਘ ਜੀ ਉਹ ਪੰਥ ਨੂੰ ਆਪਣੇ ਵੱਲੋਂ ਸਾਧਸੰਗ ਜੀ ਬੇਨਤੀਆਂ ਵੀ ਕਰ ਰਹੇ ਨੇ ਕਿ ਮਹਾਰਾਜ ਕਿਰਪਾ ਕਰਨ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮੱਤ ਬਖਸ਼ਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਂ ਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ

ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤ ਪਛਾਣਾ ਭਾਵ ਸੁਹਾਵੇ ਜਾ ਤੋ ਫਿਰ ਜੁਲਦੇ ਸੀਸ ਸੁਹਾਵਾ ਚਰਣੀ

ਸਿਮਤ ਸਾਮਲ ਕੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ

ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਦਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਿਨਾਸੀ। ਤਾਂ ਕੀ ਸੇਵਨ ਬਿਰਤੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਪਹਾਈ। ਸਤਿਗੁਰ ਪੂਰਾ ਭੇਟਿਆ, ਜਨ ਬੰਤ ਬਨਾਈ। ਰਾਮ ਨਾਮ ਔਖਦ ਦੀ ਆਈ, ਕਾ ਦਿਵਦਾਈ। ਰਹਾਉ ਰਾਖ ਲੀਏ ਤਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਹੀ, ਪ੍ਰਭ ਪਹੇ ਸਹਾਈ। ਸਲੋਕ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤਾ। ਨਾ ਹੋ ਨਾ ਤੂੰ ਇਹ ਛੁੱਟ ਹੈ, ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵ ਚਿਤਵਨੀ, ਉਦਮ ਕਰੋਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣਹਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲਾ। ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀ ਅੜੇ ਸੰਭਾਲੀਅਨ। ਦੇਖੈ ਗਾ ਦੇਵਣ ਹਾਰ, ਤੇਰੇ ਦਾਨਾ ਕੀਮਤ ਨਾਮ ਪਵੈ, ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣ ਸੀਸੜੀ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀ ਹੈ, ਨਾਨਕ ਸੇ ਦੇਹ ਆਵੰਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ, ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ। ਥਿੱਤੀ ਵਾਰੀ ਮਾਹੋਆ, ਸੂਰਜ ਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ। ਸਬਦ ਵਾਜੰਤ ਪੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ। ਗੰਧ ਬਿਨ ਸਹਿਸ ਤਵ ਗੰਧ ਏ ਵਿਚਲਤ ਮੋਹ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਹਾਵਾ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਂਦਿਨ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਪਾਰੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਉਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨੇ ਅੰਤਰ ਹੂੰ ਮੈਂ ਕੰਡਾ ਹੇ। ਜਿਉ ਜਿਉ ਚੱਲਹਿ ਚੁੱਭੈ ਦੁੱਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੇ।
ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਧ ਘਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਪਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਵਾਏ ਸੋਈ ਬਿਹਾਜਹੁ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਹੁ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਬਲਿਹਾਰੀ ਸਤਿਗੁਰ ਚਰਨ

0: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ, ਸਹਿਭੰ ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਕ ਵਾਰ, ਚੁੱਪੈ ਚੁੱਪ ਨ ਹੋਵਈ, ਜੇ ਲਾਇ ਰਹਾਲ ਵਿਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ, ਸਾਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣੇ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਹੁਕਮੇ ਹੁਕਮ ਲੈ ਵਡਿਆਈ, ਹੁਕਮੇ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਗਾਵੈ ਕੋ ਤਾੜ ਹੋਵੈ ਕਿਸੈ ਤਾੜ, ਗਾਵੈ ਕੋ ਦਾਤੂ ਜਾੜ ਨਿਸਾੜ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੀ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵਿਖੈ ਹਦਰਾ ਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ, ਕੋਟ ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹੁ, ਨਾਨਕ ਵਿਖਸੈ ਵੇ ਪ੍ਰਵਾਹ, ਸਾਚਾ ਸਾਹਿ ਸਾਚ ਨਾਹੀ, ਭਾਖੇ ਆ ਭਾਉ ਪਾਰ, ਆਖਾ ਹੈ ਮੰਗੈ ਹੈ ਦੇਹ, ਦੇਹ ਦਾਤ ਕਰੀ ਦਾਤਾਰ, ਫੇਰ ਕਿਆ ਗੈ ਰੱਖਿਆ ਜੇ ਦਿਸੈ ਦਰਬਾਰ, ਮਹਾਂ ਕੇ ਬੋਲਣ ਬੋਲੀਐ ਜਿਤ ਸੁਮਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾ ਉਵੜਿਆਈ, ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ, ਆਪਿਆ ਨਾ ਜਾਇ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵੇ ਆਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ, ਸੁਣੀਐ ਮਰਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਈ, ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਉਸ ਹੋ, ਮੈਂ ਸੁਣ ਜਾਈ, ਤੀਰਥ ਨਾਵਾ ਜਿਤ ਭਾਵਾ, ਬਣ ਪਾਣੀ ਕੇ ਨਾਈ ਕਰੀ, ਜੇਤੀ ਸਿਰ ਉਪਾਈ, ਵੇਖਾ ਬਣ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਉਸ ਹੋ, ਮੈਂ ਸੁਣ ਜਾਈ, ਜੇ ਜੁਗਚਾਰੇ ਆਰ ਜਾ ਹੋਰ ਦਸੋਣੀ, ਹੋਏ ਨਵਾਂ ਕੰਡਾ ਵਿੱਚ ਜਾਣੀਆਂ ਨਾਲ, ਚੱਲੈ ਸਭ ਕੋਈ ਚੰਗਾ ਨਾਵ, ਰਖਾਇ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨ ਆਵਈ, ਤਾਂ ਬਾਤਨ ਪੁੱਛੈ ਕਿ ਕੀਟਾ ਹੈ ਅੰਦਰ, ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤਿਹਾ ਕੋਈ ਨਾ ਸੁੱਜਾਈ, ਜੇ ਤਿਸ ਗੁਣ ਕੋਈ ਕਰੇ, ਸੁੜਿਆ ਸਿੱਧ ਪੀਰ ਸੁਰਨਾਥ, ਸੁੜਿਆ ਧਰ ਧਵਲੇ ਆਕਾਸ, ਸੁੜਿਆ ਦੀਪ ਲੋ ਪਾਤਾਲ, ਸੁੜਿਆ ਪੋਹਨ ਸਕਾ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁੜਿਆ ਦੁੱਖ ਪਾਪ ਕਾ ਨਾਸ, ਸੁੜਿਆ ਈਸਰ ਬਰਮਾ ਇੰਦਉ, ਸੁੜਿਆ ਮੁਕਸਾ ਲਾਹਣ ਮੰਦਉ, ਸੁਣਿਆ ਯੁਗ ਯੁਗਾ ਤਨ ਭੇਦ, ਸੁੜਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁੜਿਆ ਦੁੱਖ ਪਾਪ ਕਾ ਨਾਸ, ਸੁੜਿਆ ਏ ਸਤਸੰਤੋ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁੜਿਆ ਏ ਪੜ ਪੜ ਪਾਵੈ ਮਾਨ, ਸੁੜਿਆ ਲਾਗੈ ਸਹਿ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁੜਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹੱਥ ਵਸ ਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ऐसा नाम निरंजन होए जे को मन जाने मन कोई मन्ना मार्ग ठग न पाए मन्ना परसन प्रगट जाए मन्ना मग्न चला पंथ मन्ना धर्म सेती संबंध ऐसा नाम निरंजन होए जे को मन जाने मन कोई मन्ना पावे मुख द्वार मन्ना परवार साधा हर मन्ना तरा तारे गुरसिख मन्ना नानक भवै ना भिख ऐसा नाम निरंजन होए जे को मन जाने मन कोए पंच परवान पंच प्रधान पंचे पावह दुर्गह मान पंचे सोह दरला जान पंचा का गुर एक ध्यान जे को कह करै विचार करते कह करणा नाहि संवार धौल धर्म दया का पूत संतोख था प्रख्या जिन सूत जे को बुझा हो वैश्चार तबला उपर किता भार धरती होर परै होर तस्ते भारत लै कमजोर जी जात रंगा के नाव सबना लिखिया बड़ी कलाम एहो लेखा लिख जाना कोए लेखा लिखिया किता होए किता तान सवाले हरूप केती दात जाना कौन कूत कीता पसावे को कुआउ तिस्ते हो लख दरियाओ कुदरत कौन कहा विचार वारिया ना जावा एक वार जो तुद भावै साई भली कार तुसदा सलाम निरंकार असंख जप असंख भाव संख पूजा संख तपताओ संख ग्रंथ मुख वेद पाठ असंख जोग मन राह उदास असंख भगत गुण ज्ञान विचार असंख सती असंख दातारू असंख सूर मोह पक्षार असंख मोहन लिवलाय तारू कुदरत कौन कहा विचार वारिया ना जावा एक वार ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਾਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਅਸੰਖ ਕਹਾ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇ ਤਾ ਕੀਤਾ ਤਿਤਾ ਨਾਉ ਨਾਵੈ ਨਾਹੀ ਕੁਥਾਓ ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰੂ ਭਰੀਐ ਹੱਥ ਪੈਰ ਧਨ ਦੇਹ ਪਾਣੀ ਧੋਤੈ ਉੱਤਰ ਸੋਖੇ ਮੋਤ ਪਲੀਤੀ ਕੱਪੜਾ

ਹੋਵਾ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇ ਕੁਰਾਣ ਉਥੇ ਤਵਾਰਨਾ ਜੋਗੀ ਜਾਣਾ ਰੁਤਬਾ ਹੁਣ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾ।

ਹੈ। ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਦੀਨਾ ਹੀ ਕੀਤਾ ਜਾ ਕਾ ਹੋਵੇ, ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨ ਸੋ ਹੈ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜ ਕੋੜ ਕਪਾਲ ਥੱਕੇ, ਵੇਦ ਕਹਿਣਕ ਵਾਤੋ ਸਹਸ ਅਠਾਰਾਂ ਕਹਿਣਕ ਤੇ ਬਾਸਲੂ ਇੱਕ ਧਾਤ, ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ। ਸਾਲਾ ਹੀ ਸਾਲਾ ਹੈ ਏਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ ਪਵੈ ਹੈ ਸਮੁੰਦ ਨਾ ਜਾਣੀਆ ਹੈ, ਸਮੁੰਦ ਸਾਹਿਬ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰ ਹੋਣਾ ਵਿਸਰੈ। ਅੰਤ ਨ

ਬਰਾਬਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਅੰਤ ਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਜੀਵੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣੈ ਸੋਏ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ

ਕਿਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੋਗ ਸਦ ਮਾਰ ਇਹ ਭੇਦਾ ਤੇਰੀ ਦਾ ਤਾਰੂ ਬੰਦ ਖਲਾਸੀ ਭਾਣਾ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਏ ਕੋ ਅੱਖ ਨੂੰ ਪਾਏ ਉਹ ਜਾਣਾ ਜਿੱਤਿਆ ਮੋਹ ਖਾਏ ਆਪੇ ਜਾਣਾ ਆਪੇ ਦੇ ਅੱਖ ਹੱਸੇ ਪਹਿਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲਿਆ ਵਹਿ ਮੁੱਲਾ ਜਾਹੇ ਮੁਲ ਭਾਏ ਮੁੱਲਾ ਸਮਾਹੇ ਮੁਲ ਧਰ ਮੁਲ ਦੀਬਾਣ ਮੁਲ ਤਲ ਮੁਲ ਪ੍ਰਵਾਣ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖਰ ਹਿਲ ਬਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਬਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠਣ ਜਾਹੇ ਇਤੇ ਕੀਤੇ ਹੋਰ ਕਰਹਿਤਾ ਆਖਣ ਕਹਿ ਕੇ ਕੇ ਜੇਬੜ ਭਾਵੇ ਤੇਬੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲਖਿਆ ਸਿਰਗਾ ਬਾਰਾ ਗਾ ਬਾਰੂ ਸੋ ਦਰ ਕੇ ਹਾ ਸੋ ਕਰਕੇ ਹਾਜਤ ਬਹਿ ਸਰਬ ਸੰਭਾਲੇ ਵਾਜੀ ਨਾਦ ਅਨੇਕਾ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਸ ਵਾਰੇ ਗਾਵਹਿ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀ ਅਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨੂ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਇਸੇ ਤੁਦਨੋ ਗਾਵਹਿ ਜੋਤ ਭਾਵਨ ਡੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਿਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਉ ਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਡਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹੇ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤੈ

ਜੁਗਦੁਗੀ ਇੱਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਡ ਜਿਵ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗਦੁਗੀ ਇੱਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਏਕ ਨਾਮ ਜਗਦੀਸ਼ ਏਤ ਰਾਹ ਪਤ ਪੌੜੀਆਂ ਚੜੀਆ ਹੋਇਆ ਕੇਸ ਸੁਣ ਗੱਲਾਂ ਆ ਕਾਸਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜੈ ਠੀਸ ਆਖਣ ਜੋਰ ਚ ਪਹਿ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਵਰਨਾ ਹੈ ਜੋਰ ਜੋਰ ਨਾ ਰਾਜਮਾਲ ਮਨਸੌਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾਨੰਤ।

ਜਾਏ। ਧਰਮ ਖੰਡ ਕਾਇ ਉਹ ਧਰਮ ਊਂ ਗਿਆਨ ਖੰਡ ਕਾਇ ਆਖੋ ਕਰਮ ਊਂ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਰਮ ਹੈ ਸੋ ਕੀਤੀ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮਿਲ ਕੀਤੇ ਕੀਤੇ ਤੂਹ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦਰ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਮਨੋਧ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਤ ਮਹਾਂਬਲ ਸੂਰ

ਬ੍ਰਹਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਿਤ ਬਰ ਭਾਂਡੋ ਜੀ ਕੋ ਕਥਾ ਤਾਂ ਅੰਤ ਨੰਤ ਹੈ।

ਨਜਾਤ ਵਸ ਹੋ ਜਾਣ ਕੇ ਜੇ ਤਾਤ ਮਾਤ ਨਜਾਤ ਜਾਕਰ ਜਨਮ ਰਣ ਬਹੀਨ ਚੱਕਰ ਬੱਕਰ ਫਿਰਾਇ ਚਤਰ ਚੱਕ ਮਾਨਹੀ ਪੁਰਤੀਨ ਲੋਕ ਚਾਹੁੰਦੇ ਕੀ ਵਿਖਿਆ ਜਗ ਜਾਪੀ ਜਿਹ ਜਾਪ।

Por Kaparu, Sarabisabratio, Sujam, Pavagrand, Panjanahar, Kal Hin Kalasanjuk, Galpur Kadeso, Taram, Tam, So Parvadata, Put, Alak Peso, Angrag, Narang, Jakajat, Patna, Nam, Garbuganjan, Panjan Mukunda, Kam, Apurupamik, Arustate, Prukabduta, Garbuganjan, Sarpanja, Adrupa, Suta, Ang, Hin, Panganat, Bik, Prukaparu, Sarbalaika, Sarbukai, Sarbuku, Pratpar, ਸਰਬਗੰਤਾ ਸਰਬਹੰਤਾ ਸਰਬਤੇ ਅਨਪੇਕ ਸਰਬ ਸਾਸਨਾ ਜਾਣਹੀ ਜਿਹ ਰੂਪ ਰੰਗ ਅੜੇਕ ਪਰਮ ਬੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤੋ ਕੋਟ ਸਿਮਰਤ ਪ੍ਰਾਣ ਸਾਸਰ ਨ ਆਵੇ ਬਹੁ ਚਿਤ ਮਾਧ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਬਾਰਾਸਨ ਭੰਗ ਭਾਨਾਂਗਨ ਭਉ ਪ੍ਰਕਾਸ਼ਨ ਸਤਿਰ ਨਾਸ ਆਜਨ ਬਾਹੂ ਸਾਹੂ ਸਾਹੂ ਰਾਜਨ ਰਾਜੂ ਭਾਣ ਭਾਣ ਦੇਵਣ ਦੇਵ ਮਹਾਰ ਇੰਦਰ ਇੰਦਰ ਬਾਲਨ ਬਾਲ ਰੰਗ ਕਰਨ ਕਾਲਨ ਕਾਲ ਅਨੁਭੂਤ ਅੰਗਾ ਬਾਪਾਂਗਤ ਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਤ ਭੈਣੇ ਕਾਮ ਆਦਿਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਕਰਮ ਅਦਿਸਤਾ ਤ੍ਰਿਪ ਸਰਬ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੱਕਨ ਦੇ ਉਦਾਰੇ ਪਾਰੇ ਹਰੀਅੰ ਕਰਿੰਗ ਨਾਮੇ ਕਾਮੇ ਭੁਜੰਗ ਪ੍ਰਯਤ ਛੰਦ ਚਤਰ ਚੱਕਰ ਕਰਤਾ ਚਤੁਰ ਚੱਕਰ ਹਰਤਾਉ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੀ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਤਰੀ ਛਾਂਦੇ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਅਜਨਮ ਜਾਏ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸਾ ਅਦਿਸਾ ਅਦ੍ਰਿਸਾ ਕ੍ਰਿਸਾਏ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਅਛਿਜ ਦੇਸਾ ਕੇ ਅਭਿਜ ਪਿਸਾ ਕੇ ਅਗੰਜ ਕਰਮਾ ਕੇ ਅਭੰਜ ਪਰਮਾ ਕੇ ਅਭਿਜ ਲੋਕਾ ਕੇ ਅਦਿਤ ਸੋਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਣਾ ਕਿ ਰਾਜਿੰਗ ਪ੍ਰਭੈ ਕੇ ਤ੍ਰਭੰਗ ਤੋ ਜਾਏ ਕੇ ਸੋਕ ਭਰਨ ਹੈ ਕਿ ਸਰਬਾ ਭਰਨ ਹੈ ਕਿ ਜਗਤੰਗ ਕ੍ਰਿਤੀਆਂ ਕਿ ਸਤਰੰਗ ਸਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪ ਅਨੁਪ ਹੈ ਕਿ ਆਦਿ ਅਦੇਵ ਹੈ ਕਿ ਆਪ ਭੇਵ ਹੈ ਕਿ ਚਤਰੰਗ ਬਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜੀ ਰਜਾ ਕਰ ਰਹੀ ਮਰ ਰਿਹਾ ਕਰ ਕਿ ਪਾਕ ਬਿਆਵੇ ਕਿ ਗਿਆ ਬੁਲ ਗਿਆ ਬੇ ਕਿ ਅਫਲ ਗੁਨਾਹ ਹੈ ਕਿ ਸਾਹਿ ਸਾਹਿ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਦਫੰਦ ਹੈ ਕੇ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗੌਣ ਹੈ ਕਿ ਸਰਬਤਰ ਭੌਣ ਹੈ ਕਿ ਸਰਬਤਰ ਦਿਸਾ ਕਿ ਸਰਬਤਰ ਭਿਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦਿਸਾ ਹੈ ਕਿ ਸਰਬਤਰ ਭਿਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਅਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਕੇ ਸਰਬਤਰ ਰਾਜਾ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨ ਹੈ ਸਦਾ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕਿ ਸਰਵੰਗ ਕਲੀ ਮੈਂ ਕਿ ਪਰਮੰਗ ਅਫੀ ਮੈਂ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮ ਲਜੂ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਰਨੀ ਮੁਲ ਸਕਸਤਾ ਗਰੀਬਲ ਪ੍ਰਸਤਾ ਬਲਾਂਦਲ ਮਕਾਨਾ ਜਿਮਨੁਲ ਜਮਾਨਾ ਤਮੀ ਜਲ ਤਮਾਮੈ ਰੁ ਜਰਨ ਧਾਨਾ ਹਰਿ ਫਲ ਜੀ ਮਰ ਜਾ ਕਿ ਜਕੀਨਾ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜਲ ਨਵਾਜੈ ਗਰੀ ਮਿਲਕ ਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਖ ਤੇ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੰਯੁਗਤ ਸੁਧਾ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਧਿਆ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਦੈਵ ਕਾਮੈ ਨਿਰਬਾਧ ਸਰੂਪ ਹੈ ਅਗਾਧ ਅਨੂਪ ਹੈ ਓ ਅੰਗ ਆਦਿ ਰੂਪ ਹੈ ਨਾ ਸਰੂਪ ਹੈ ਅਨੰਗੀ ਅਨਾਮੈ ਤ੍ਰਿਭੰਗੀ ਤ੍ਰਿਕਾਮੈ ਤ੍ਰਿਭਰਗੁ ਤ੍ਰਿਭਾਦੇ ਅਗੰਜੇ ਅਗਾਦੇ ਸੁਭੰਗ ਤ੍ਰਿਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਤੀਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਅਨਾਦ ਜੁਗਾਦਿਆਂ ਜਾ ਹੈ ਬਹਿ ਹੈ ਭੂਤਿਆਂ ਧੂਤਿਆਂ ਅਨਾਸਿਆਂ ਦਾਸਿਆਂ ਧਾਂਦਿਆਂ ਬੰਧਿਆਂ ਭਗਤਿਆਂ ਬਰਖਤ ਹੈ ਅਨਾਸਿਆਂ ਪ੍ਰਕਾਸ਼ਨ ਚਿੰਤਿਆਂ ਸੁਨਿਤਿਆਂ ਅਲਿਖਿਆਂ ਦੇ ਕਹਿ ਲੇਖਾ ਭੇਖਿਆ ਢਾ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹਨਾ ਦੇ ਅਨੇਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ
ਚਰਪਣ ਛੰਦ ਤਾਂ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਯੁਗਤਾ ਸਰਬੰਗ ਮੁਕਤਾ ਸ਼ਾਵਲ ਛੰਦ ਤਾਂ ਪ੍ਰਸਾਦ ਨਮੋ ਨਰਕ ਨਾਸ਼ਿ ਸਦੈਵੰ ਪ੍ਰਕਾਸ਼ੇ ਅਣੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰ ਨਾ

ਪ੍ਰਸਾਦ ਜਾਹਰ ਜੇ ਹੋ ਰਹੇ ਕਿ ਹਾਜ਼ਰ ਹਜ਼ੂਰ ਹੈ ਮਿਸਰ ਸਲਾਮੇ ਸਮਸਤਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਹੁਸਨ ਤਿਰਾਗੇ ਕਿ ਕਾਬਲ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮਲ ਕਮਾਲੇ ਕਿ ਹੁਸਨ ਜਮਾਲੇ ਗਰੀਮਲ ਖਰਾਜੇ ਗਰੀਬਲ ਨਵਾਜੇ ਹੈ ਹਰੇ ਪੁਰਸਕਾਨ ਹੈ ਹਰਾ ਸਲੇ ਪਕਾਨਾ ਕਲੰਕ ਪ੍ਰਣਾ ਸਹਿ ਸਮਸਤ ਨਿਵਾਸ ਹੈ ਗੰਜਲ ਗਨੀ ਮਿਰ ਜਾਇ ਕਰੀਮ ਹੈ ਸਮਸਤਲ ਜਵਾਹੇ ਕਿ ਸਾਹਿਬ ਕਰਾਏ ਕਿ ਨਰਕ ਪ੍ਰਣਾ ਸਹਿ ਬਹਿਤਨ ਨਿਵਾਸ ਹੈ ਕਿ ਸਰਬਲ ਬ੍ਰਵਨ ਹੈ ਮਿਸਰ ਰਵਨ ਹੈ ਤਮਾ ਮੁਲਤ ਜੀ ਮੈਂ ਸਮਸਤਲ ਅਜੀਜ਼ ਹੈ ਪਰਮ ਪਰਮੇਸ਼ਰ ਸਮਸਤਲ ਅਦੀਸ ਹੈ ਅਦੇਸ ਲੇਖਾ ਮਿਸਲ ਭੇਖਾ ਜਿਮਨ ਜਮਾ ਹੈ ਅਮੀ ਕਲਮਾ ਹੈ ਕਰਿਮਲ ਕਮਾਲੇ ਕਿ ਜੋਰਤ ਜਮਾਲੇ ਕਿ ਤੁਲ ਪ੍ਰਕਾਸ਼ ਹੈ ਕਿ ਮਿੱਤਰ ਸਬਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪ੍ਰਸਾਹ ਕਿ ਆਤਮ ਪ੍ਰਭ ਹੈ ਕਿ ਤੁਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਕਰਮ ਦਾਮ ਅਰਬਰ ਗੰਜ ਹਰ ਨਰ ਪ੍ਰਭਾਂਜਨ ਗੰਧ ਪ੍ਰਣਾਮ ਮਨ ਸਲਾਮ ਹਰ ਨਰ ਅਖੰਡ ਭਰ ਨਰ ਮੰਡ ਗਰ ਭਵਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣਛੇਜਿਆ ਗਸ ਨੂੰ ਭੰਗ ਉਪਮਾ ਪਾਰ ਗਤ ਮਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਭਵਨਾਸ ਤ੍ਰਿਤ ਤ੍ਰਾਸ ਆਜਨ ਬਾਹੋ ਏਕ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜ ਗਾਤ ਅਜਨ ਬਾਤ ਅਣਝਨ ਗਾਤ ਅਣਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਉਪਾਰੂ ਆਢੀਠ ਧਰਮ ਅਤ ਢੀਠ ਕਰਮ ਅਣਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਨਾਲੇ ਹੈ ਅਰਕਾਲੇ ਹੈ ਖਲਖੰਡਰ ਹੈ ਮਹਿਮੰਡਰ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਧ੍ਰਿਤ ਕੇ ਧਨ ਹੈ ਜਾ ਕੇ ਕਰਨ ਹੈ ਈ ਮਨ ਮਾਨੇ ਹੈ ਜਗ ਜਾਣੇ ਸਰਬ ਭਰ ਹੈ ਸਰਬ ਕਰ ਹੈ ਸਰਬ ਪਾਸੇ ਸਰਬਨਾ ਸੈ ਕਰਣਾ ਕਰ ਹੈ ਬੇਸਵਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਕਲ ਖੰਡਸ ਹੈ ਪਰਤੀ ਪਰ ਹੈ ਕਰਣਾ ਕਰ ਹੈ ਜਪਾ ਜਪਾ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਕਰਣਾ ਕ੍ਰਿਤਾ ਹੈ ਅਕ੍ਰਿਤਾ ਕ੍ਰਿਤਾ ਧਰਣੀ ਧ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਹੈ ਅਜਵਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਹੈ ਨਰਨਾਇਕ ਹੈ ਖਲਕਾਇਕ ਹੈ ਬੇਸੋਂਬਰ ਹੈ ਕਰੁਣਾਲਾ ਹੈ ਨਰਕਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤਾ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗਤਾਮ ਸੰਗਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ

ਗੰਜ ਭੰਜ ਅਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾਹ ਢਾਹ ਅਨਾਥੇ ਪਰਮਾਥੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਅਭਰਮ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਨਿਮ ਸਮਸਤਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਸੋ ਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰਿਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀ ਮੇ ਹਰਿਅੰ ਕਰਿਅੰ ਕਰਿਮੁਰ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੂਤੇ ਸਯੰਭੰ ਸੁਭੰ ਸਰਵਦਾ ਸਰਵਯੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਰੇ ਓ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਤਕ ਸੰਤ ਸਮੂਹ ਅਨੇਕਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੌਣ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕਰਤੀ ਬਿਨ ਇਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪਵਨ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੀ ਭੂਪ ਵਾਲੀ ਬੈਦਵ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਾਈ ਤੁਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇ ਸਿਦਸਾਨ ਕੋ ਵਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਣ ਕਤੇ ਪੁਰਾਣ ਜ਼ਮੀਨ ਜਬਾਨ ਸਬਾਨ ਕੇ ਪੇਖੈ ਪਵਨ ਆਹਾਰ ਜਤੀ ਜਤਾਰੂ ਸਭੈ ਸੁਵਿਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨ ਲਿਖੈ ਸੁਧ ਸਪਾਹ ਉਦਰਤ ਬਾਸ ਸਾਸ ਨਾਦਰ ਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮੋਰ ਮੁਆਸਨ ਮਾਤਿਮ ਦੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਦਿਹਾਨ ਦਾਨ ਚੱਲਾਂਗੇ ਵੀਰ ਪਾਰ ਬਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮੁਆਸਨ ਮਾਤਿਕ ਜਾਨਕੀ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਰ ਸਾਤਰ ਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਦਰ ਛਾਗ, ਪੂਰਨ ਹੋਏ ਚਿੱਤ ਕੀ ਇੱਛਾ।

ਰਾਜਾ ਬੈਠਾ ਕਹੁ ਸਿਮਟ ਭਾਈ ਸ਼ੰਕਰ ਇਕੱਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸੰਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਰਠ ਦੁਖ ਤੁਹ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਪ ਨਹਿ ਹੈ ਰੱਛਾ ਹੋਈ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟਰੈ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੀ ਤਾਪ ਤਨਕ ਮੈਂ ਹਰ ਹੋ ਰਿਧ ਸਿੱਧ ਕਰਮ ਸਭ ਹੋਈ ਦੁੜ ਛਾ ਛੁਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੂੰ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਖ ਦੁਖ ਤੇ ਰਹਾ ਕੜਕ ਕੀਤ ਮੈਂ ਸਰਨ ਤਿਹਾਰੀ ਆਪ ਦੇ ਲਿਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਰ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋਜ ਜਾ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਆਪਦ ਕੋਈ ਅੜੇਲੋ ਸੁਨੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ

ਮਾਨਿਓ ਸਿਮਰਤ ਸਾਸਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗ

ਦੀ ਸਦਾ ਰੋਹਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮਨ ਮਸਾਵੇ ਨਾਮ ਦਿਨ ਕਹਿ ਮਨ ਮਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਓ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ

ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਅੰਦਰ ਹੋ ਤਿਨੁਕਾ ਮੋਹਤ ਕੁਟਾ ਤਿਨੁਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਓ ਕਥ ਕੀ ਕਰਾ ਕਹਾਣੀ ਅਕਥ ਕੇਰੀ ਕਿਤ ਦਵਾ ਲੈ ਪਾਈਐ

ਸੰਤੋ ਕਥੀ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸਬ ਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ

ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਉਪਾਏ ਏਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਟੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਾਲੀ ਚਾਲਣ ਨਾਲੀ ਭਗਤਾ ਹਕੇਰੀ ਬਿਖ ਮਾਰ ਚਰਣਾ। ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਕੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਾ ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨਾ ਮਿਲਾਹੇ ਸੇ ਹਰ ਹਰਸਦਾ ਧਿਆਵੇ। ਜਿਸਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ ਜਿਨ ਧਰੁਹ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਰਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨੰਗ ਜਿਨ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸੋ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ, ਕਰਮੀ ਸਾਜ ਨਾ ਉਪਜੈ ਮਨ ਸਾਜਾ, ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤ ਸੰਜਮ ਰਹਿ ਕਰਮ ਕਮਾਏ, ਸਹਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਾਹ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਸਹਿ ਉਪਜਾਇ। ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵੇ ਸਾਰਿਆ। ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਾਂ ਜੋ ਬੇਤਾਲਿਆ।

ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨ ਖੱਟਿਆ ਅੰਗ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਹਰ ਪਰਣਾਈ ਗੁਰਬਿਨ ਅਵਲਣਾ ਜਾਣੈ ਕੋਈ ਕਹਿ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੈ ਬਿਨ ਸਾਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇ ਕੀ ਅਜਾਇ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਖਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀ ਬਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।

ਹਰ ਲਾਗੈ ਜਾਗਤ ਰਹਿਣ ਮਿਹਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨੁਹ ਵਸਾਰੀਏ ਮਨੁਹ ਕਿਉਂ ਵਸਾਰੀਏ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੁਹ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਰ ਸਭ ਕੋ ਜੇ ਹੀ ਕਰਤ ਖੇਲ ਛਾਇਆ ਜਾਂ ਸੰਭਾਲਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।

ਵਿਲਾਈ ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰੇ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਸ ਮੇਰੀ ਮਨ ਬਣ ਜਾਰਾ ਹਰ ਰਸ ਮੇਰੀ ਮਨ ਬਣ ਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਹਰ ਹਰ ਨਿਤ ਹਰ ਰਸ ਮੇਰੀ ਮਨ ਬਣ ਜਾਰਾ ਹਰ ਰਸ ਮੇਰੀ ਮਨ ਬਣ ਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਬਣਜਾਰਾ ਏ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁਣ ਤਰਸ ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਣ ਸਿਆਏ

ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਅਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ।

ਸਚਿਆ ਸੋ ਹਰ ਮਨ ਨਮਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ ਕਹਿ ਨਾਨਕ, ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋ ਧਰੀ, ਹਰ ਬਿਨੇ ਆਪਣਾ ਦੇਖੋ ਕੋਈ, ਹਰ ਬਿਨੇ ਆਪਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨੇ ਆਪਣਾ ਕੋਈ। ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨ ਨੂੰ ਪਠਾਏ, ਸੱਚ ਸੁਣਨ ਨੂੰ ਪਠਾਏ, ਸ੍ਰੀ ਲਾ ਸੁਣੋ ਸਤਿ ਬਾਣੀ, ਜਿਤ ਸੁਣੀ ਮੰਦਨ ਹਰਿਆ ਹੋਆ ਰਚਨਾ ਰਸ ਮਾਣੀ।

ਨਾ ਘਰ ਸਾਚਾ ਜਿੱਥੇ ਸਦਾ ਸਤਿਆਵੇ ਹੈ ਸੱਚੋ ਧਿਆਵਹਿ ਜਾਤ ਭਾਵਹਿ ਗੁਰਮੁਖ ਜਿਨ੍ਹਾਂ ਬੁੱਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹਿ ਆਨੰਦ ਸੁਨੋ ਵੜ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਸੂਰੇ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਿਆ ਕੈ ਲੱਖ ਕਰੋੜ ਸੱਚੇ ਸਭ ਧਾਨ ਸੱਚੇ ਸਭ ਜੋਰ ਸੱਚੇ ਤੇਰੇ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ

ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਿੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਮੁਸਲਮਾਨਾ ਸਿਵ ਸਰੀਤ ਪੜ ਪ੍ਰਕਰੇ ਵਿਚਾਰ ਬੰਦੇ ਸੇ ਜੇ ਪਵਾਂ ਵਿੱਚ ਬੰਦੀ ਵੇਖਣ ਕੋ ਦੀਦਾਰ।

ਥੋੜ੍ਹੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਾਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਓ ਚਿਤ ਲਾਇਆ।

चिंता करे, जिन पर जग तिस ज्वारी स्वस्थ तिस तिस दीवान फग।

ਪੌੜੀ ਸੱਚਾ ਸਾਹਿਬ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਦਿਨ ਕਹਿ।

ਹੋੜੀਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋ ਇੱਕ ਮਨਾ ਲਖ ਤਿਹਾਈਏ ਫਲ ਤੇ ਵੇ ਹੋ ਪਾਈਏ ਜੇ ਵੇ ਹੀ ਕਾਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿੰਨਾਂ ਦੇ ਪਾਈਏ।

ਵਾਸਸਵਾਮੀ ਹਮ ਜਨਤਾ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ।

ਇਹ ਭਗਤ ਸਾਰ ਤਤ ਸਤਿਗੁਰ ਭਏ ਦਿਆਲ ਨਾਨਕ ਦਾਸ ਨਿਹਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਛ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ, ਸ਼ਬਦ ਕੀਰਤਨ, ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੇ ਦਾਰੇ ਪਾ ਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਉਹ ਸਮਾਂ ਭਾਵੇਂ ਥੋੜ੍ਹੇ 'ਚੋਂ ਥੋੜ੍ਹਾ, ਪਲ ਵੀ ਮਹਾਰਾਜ ਜੀ ਨੇ ਕਥਨ ਕੀਤਾ ਹੈ, ਥੋੜ੍ਹੇ 'ਚੋਂ ਥੋੜ੍ਹਾ ਬਹੁਤੇ 'ਚੋਂ ਬਹੁਤਾ, ਜਿੰਨਾ ਵੀ ਸਮਾਂ ਗੁਰੂ ਕੇ ਦਰਸ਼ਨ ਦੇ ਦਾਰੇ ਕਰਦਿਆਂ ਹੋਇਆਂ ਗੁਰੂ ਕੀ ਸਤਸੰਗਤ ਵਿੱਚ ਬਤੀਤ ਹੁੰਦਾ ਹੈ, ਸਤਿਗੁਰੂ ਮਹਾਰਾਜ ਜੀ ਦੇ ਧਿਆਨ ਵਿੱਚ ਵਾਹਿਗੁਰੂ ਦੀ ਯਾਦ ਵਿੱਚ ਉਹ ਧੰਨਤਾ ਯੋਗ ਹੈ, ਸਫਲਾ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਐਸਾ ਸੁਭਾਗ ਸਮਾਂ ਆਪਾਂ ਨੂੰ ਸਤਿਗੁਰੂ ਆਪ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਪਾਵਨ 895 ਅੰਗ ਤੋਂ ਲੜੀਵਾਰ ਜੋ ਪਾਵਨ ਕਥਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਵੀ ਆਪਣੀਆਂ ਦਿਲ ਦੀਆਂ ਮਨ ਦੀਆਂ ਚਤੁਰਾਈਆਂ ਬੁੱਧੀ ਦੀਆਂ ਸਿਆਣਪਾਂ ਛੱਡ ਕੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰਕੇ ਗੁਰੂ ਦਾ ਸੇਵਕ ਬਣ ਜਾ, ਫਿਰ ਸਾਰੇ ਖਜ਼ਾਨੇ ਸੱਚੇ ਪਾਤਸ਼ਾਹ ਤੈਨੂੰ ਦੇ ਦੇਣਗੇ, ਗੁਰੂ ਦੇ ਕੋਲੋਂ ਸਭ ਕੁਝ ਪ੍ਰਾਪਤ ਹੋ ਜਾਵੇਗਾ। ਗੁਰੂ ਦੀ ਮਤ ਪ੍ਰਾਪਤ ਕਰ ਲੈ ਆਪਣੀ ਮਤ ਛੱਡ ਕੇ, ਸਾਵਧਾਨ ਹੋ ਕੇ ਪੂਰੇ ਇਕਾਗਰ ਚਿੱਤ ਨਾਲ ਸਤਿਗੁਰਾਂ ਦੀ ਭਗਤੀ ਕਰ, ਸਾਰੀਆਂ ਆਸਾਂ ਮਨਛਾ ਤੇਰੀਆਂ ਸੰਪੂਰਨ ਹੋ ਜਾਣਗੀਆਂ। ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਵੀ ਤੈਨੂੰ ਸੱਚੇ ਪਾਤਸ਼ਾਹ ਦੇ ਦੇਣਗੇ। ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ, ਸੇਵਕ ਸਾਜ ਕੇ ਆਪਣੇ ਆਪ ਨੂੰ ਸੇਵਕ ਬਣਾ ਕੇ ਨੀਵਾਂ ਹੋ ਕੇ ਨੀਵੇਂ ਹਿਰਦੇ ਨਾਲ ਸੇਵਾ ਕਰ। ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ, ਹੋ ਹੋ ਸਾਵਧਾਨ ਆਪਣੇ ਗੁਰਸਿਓ, ਆਸਾ ਮਨਸਾ ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰਸਿਓ ਰਹਾਓ। ਫਿਰ ਗੁਰੂ ਸਾਹਿਬਾਂ ਦੇ ਉੱਪਰ ਸੱਚੇ ਪਾਤਸ਼ਾਹ ਜੀ ਦੇ ਕੈਸੀ ਸ਼ਰਧਾ ਭਾਵਨਾ, ਸੇਵਕ ਦੀ ਸਿੱਖ ਦੀ ਹੋਣੀ ਚਾਹੀਦੀ ਹੈ ਜੋ ਗੁਰੂ ਨਾਲ ਜੁੜਿਆ ਹੋਇਆ। ਇੱਕ ਮਿੰਟ, ਦੂਜਾ ਨਹੀਂ ਜਾਣਾ ਕੋਈ, ਦੂਜਾ ਨਾ ਕੋਈ ਜਾਣੇ ਹੋਰ, ਗੁਰੂ ਸਾਹਿਬ ਨੂੰ ਆਮ ਮਨੁੱਖਾਂ ਵਾਂਗ ਜਾਂ ਅਵਤਾਰਾਂ ਵਾਂਗ ਜਾਂ ਦੁਨੀਆਂ ਦੇ ਮਹਾਨ ਸਮਾਜ ਸੇਵੀ ਲੋਕ ਫਿਲਾਸਫਰ ਜਿਵੇਂ ਹੁੰਦੇ ਨੇ, ਵਿਗਿਆਨੀ ਹੁੰਦੇ ਨੇ, ਇਵੇਂ ਨਾ ਗੁਰੂ ਨੂੰ ਸਮਝ ਲਵੀਂ ਕਿਤੇ। ਦੂਜਾ ਨਹੀਂ ਜਾਣਾ ਕੋਏ, ਸਤਿਗੁਰ ਨਿਰੰਜਨ ਸੋਏ। ਮਹਾਰਾਜ ਕੀ ਸਨ
ਸਿੱਖ ਗੁਰੂ ਨੂੰ ਨਿਰੰਜਨ ਦਾ ਰੂਪ ਜਾਣੇ, ਜੋ ਪ੍ਰਕਾਸ਼ ਸਰੂਪ ਹੈ, ਮਾਇਆ ਦਾ ਪ੍ਰਭਾਵ ਜਿਹਦੇ ਉੱਪਰ ਨਹੀਂ, ਸ਼ੁੱਧ ਸਰੂਪ ਆ। ਮਾਇਆ ਪੈਦਾ ਕੀਤੀ ਆ ਉਹਨੇ, ਆਪਦੇ ਉੱਪਰ ਪ੍ਰਭਾਵ ਨਹੀਂ, ਨਿਰੰਜਨ ਸ਼ੁੱਧ ਸਰੂਪ ਆ। ਕਰਕੇ ਜਿਵੇਂ ਜਿਵੇਂ ਕੋਈ ਉਹਦੇ ਨਾਲ ਇਕਾਗਰ ਹੁੰਦਾ, ਇਹ ਪ੍ਰਭਾਵ ਮਾਇਆ ਦਾ ਮੋਹ ਲੱਥਦਾ ਹੈ। ਸਤਿਗੁਰ ਨਿਰੰਜਨ ਸੋਏ, ਸਤਿਗੁਰੂ ਉਹ ਨਿਰੰਜਨ ਅਕਾਲ ਪੁਰਖ ਦਾ ਰੂਪ ਨੇ, ਇਹ ਜਾਣ, ਇਹ ਸਮਝੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ। ਮਾਨੁੱਖ ਕਾ ਕਰ ਰੂਪ ਨਾ ਜਾਣ, ਮਨੁੱਖਾ ਸਰੀਰ ਕਰਕੇ ਸਤਿਗੁਰੂ ਨੂੰ ਨਾ ਜਾਣਨਾ ਕਰੇ, ਨਾ ਜਾਣੀ ਆਮ ਮਨੁੱਖਾਂ ਵਾਂਗ ਕਿ ਸਤਿਗੁਰੂ ਕੋਈ ਫਿਲਾਸਫਰ ਨੇ, ਮਿਲੀ ਨਿਮਾਨੇ ਮਾਨ, ਇਹ ਤਾਂ ਨਿਮਾਣਿਆਂ ਨੂੰ ਮਾਨ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੁਝ ਸਮਾਂ ਵਾਸਤੇ ਮਾਨੁੱਖਾ ਸਰੀਰ ਮਿਲਿਆ ਸੀ, ਮਿਲੀ ਹੈ ਦੇਹੀ ਲਿਮਿਟ ਸਮੇਂ ਵਿੱਚ 239 ਸਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨ ਅਵਤਾਰ ਧਾਰ ਦਰਸ ਦਿਖਾਏ। ਭਾਈ ਗੁਰਦਾਸ ਸਾਹਿਬ ਜੀ ਨੇ ਜਿਵੇਂ ਕਿ ਕੋਟ ਕੋਟ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨ ਸਵਤਾਰ ਧਾਰ ਦਰਸ ਦਿਖਾਏ। ਇਹ ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ 1469 ਈਸਵੀ ਤੋਂ 217-208 ਈਸਵੀ ਤੱਕ 239 ਸਾਲ ਜਗਿਆਸੂਆਂ ਨੂੰ, ਭਗਤੀਆਂ ਨੂੰ, ਭਗਤਾਂ ਦੀ ਭਗਤੀ ਨੂੰ ਫਲ ਲਾਉਣ ਵਾਸਤੇ, ਜਗਿਆਸੂਆਂ ਨੂੰ ਗਿਆਨ ਕਰਾਉਣ ਵਾਸਤੇ, ਸੰਸਾਰ ਦੇ ਭਲੇ ਹਿੱਤ, ਕਲੂ ਦੇ ਸਮੇਂ ਨੂੰ ਤਾਰਨ ਲਈ, ਕਲਯੁਗੀ ਜੀਵਾਂ ਨੂੰ ਨਾਮ ਦਾ ਜਹਾਜ਼ ਬਖਸ਼ ਕੇ ਸਤਸੰਗਤ ਰਾਹੀਂ ਸ਼ਬਦ ਦੇ ਲੜ ਲਾ ਕੇ ਨਿਰੰਕਾਰ ਦੀ ਪਾਛਨਾ ਕਰਾ ਕੇ ਤਾਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੂੰ ਇਹ ਸਰੀਰ ਕਰਕੇ ਦੇਹੀ ਮਿਲੀ ਸੀ। ਨਿਮਾਣਿਆਂ ਨੂੰ ਮੰਨ ਉਹਦਾ ਦਰ, ਉਹਦਾ ਬਿਰਦ ਆ। ਹਰ ਜੀਓ ਨਿਮਾਣਿਆਂ ਤੂੰ ਮਾਣ, ਐ ਹਰੀ ਵਾਹਿਗੁਰੂ ਤੇਰਾ ਦਰ ਹੈ, ਤੂੰ ਨਿਮਾਣਿਆਂ ਨੂੰ ਮਾਣ ਦਿੰਦਾ ਵਾ। ਨਿਤਾਣਿਆਂ ਦਾ ਤਾਣ ਸੱਚੇ ਪਾਤਸ਼ਾਹ, ਨਿਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਨਿਰਧੀਰਨ ਕੇ ਧੀਰ ਹੋ ਤੁਸੀਂ। ਹਰ ਜੀਓ ਨਿਮਾਣਿਆ ਤੂੰ ਮਾਣ, ਨਿਤੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਇਸ ਵਾਸਤੇ ਮਿਲੀ ਸੀ, ਮਿਲੀ ਨਿਮਾਨੇ ਮਾਨ, ਨਿਮਾਣਿਆਂ ਨਿਤਾਣਿਆਂ ਮਾਨ ਦੇ ਸੱਚੇ ਪਾਤਸ਼ਾਹ ਨੇ ਆਪ ਚੱਲ ਚੱਲ ਕੇ ਮਾਣ ਬਖਸ਼ਿਆ ਹੈ। ਜਗਿਆਸੂਆਂ ਨੂੰ, ਭਗਤਾਂ ਨੂੰ ਤਾਰਿਆ ਹੈ। ਜਿਹੜੇ ਰਾਖਸ਼ ਦੈਂਤ ਬੁੱਧੀ ਵਾਲੇ ਸਨ, ਜ਼ਾਲਮ ਲੋਕ, ਉਹਨਾਂ ਨੂੰ ਵੀ ਸਵਾਰਿਆ ਉਪਦੇਸ਼ ਦੇ ਕੇ, ਭਗਤੀ ਸ਼ਕਤੀ ਦੇ ਬਲ ਨਾਲ ਉਹਨਾਂ ਨੂੰ ਵੀ ਸਿੱਧੇ ਰਸਤੇ ਪਾਇਆ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਐਸੇ ਗੁਰੂ ਸਾਹਿਬਾਨ, ਗੁਰੂ ਸਾਹਿਬ ਨੂੰ ਸਤਿਗੁਰ ਜਿਹੋ ਜਿਹਾ ਕਰ ਜਾਣਿਆ ਅਤੇ ਇਹੋ ਜਿਹਾ ਸੁੱਖ ਹੋਏ। ਸੋ ਪਾਵਨ ਬਾਣੀ ਗੁਰੂ ਅਮਰਦਾਸ ਜੀ ਦੇ ਬਚਨ ਆਉਂਦੇ ਨੇ, ਜਿਹੋ ਜਿਹਾ ਸਿੱਖ ਸਤਿਗੁਰੂ ਨੂੰ ਸਮਝਦਾ ਹੈ, ਜਿੰਨਾ ਵੱਡਾ ਵਿਸ਼ਵਾਸ ਕਰਦਾ, ਜਿੰਨੀ ਸ਼ਰਧਾ ਭਾਵਨਾ, ਉਹਦੇ ਮੁਤਾਬਕ ਹੀ ਸਤਿਗੁਰੂ ਝੋਲੀ ਵਿੱਚ ਸੁੱਖ ਪਾਉਂਦੇ ਨੇ। ਸਤਿਗੁਰ ਜਿਹੋ ਜਿਹਾ ਕਰ ਜਾਣੇ ਅਤੇ ਇਹੋ ਜਿਹਾ ਸੁੱਖ ਹੋਏ। ਸ੍ਰੀ ਰਾਗ ਵਿੱਚ ਪਾਵਨ ਪੰਗਤੀ ਆਉਂਦੀ, ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ। ਇਹ ਮੁੱਢੋਂ ਹੀ ਇਸ ਗੱਲ ਵਿੱਚ ਕੋਈ ਸੰਸਾ ਨਹੀਂ ਹੈ, ਕੋਈ ਸ਼ੰਕਾ ਨਾ ਕਰਿਓ, ਕੋਈ ਸੰਸਾ ਨਹੀਂ ਹੈ। ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ। ਕੋਈ ਭਾਉ ਪ੍ਰੇਮ ਲਾ ਕੇ ਵੇਖ ਲਵੇ, ਪਰਖ ਲਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਆਪ ਜੀ ਨੇ ਬਾਣੀ ਵਿੱਚ ਫੁਰਮਾਨ ਕੀਤਾ ਹੈ। ਇਸ ਕਰਕੇ ਆਸਾ ਦੀ ਵਾਰ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਿੱਖਾ, ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ,
ਗੁਰੂ ਦੀ ਬਖਸ਼ਿਸ਼ ਲੈਣੀ ਅਤੇ ਸਤਿਗੁਰ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰੂ ਨੂੰ ਵੱਡਾ ਕਰਕੇ ਸਲਾਹ, ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣ, ਰੱਬ ਜਾਣ ਕੇ ਪੂਜ। ਜਦੋਂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਨਾਮ ਨਾਲ ਮੇਲ ਦਿੰਦੇ ਨੇ, ਭਟਕਦੇ ਹੋਏ ਮਨ ਨੂੰ, ਅਸ਼ਾਂਤ ਮਨ ਨੂੰ ਸ਼ਾਂਤੀ ਪ੍ਰਦਾਨ ਕਰਕੇ ਪੂਰੀ ਇਕਾਗਰਤਾ ਗੁਰੂ ਦੀ ਬਖਸ਼ਿਸ਼ ਨਾਲ ਹੋ ਜਾਂਦੀ। ਗੁਰਸਿੱਖ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਰਸ ਪੈਦਾ ਹੋ ਜਾਂਦਾ। ਨਾਮ ਦੀ ਸਹਿਜ ਧੁਨ ਚਲਾ ਕੇ ਅਤੇ ਅਕਾਲ ਪੁਰਖ ਦਾ ਮਿਲਾਪ ਕਰਾ ਦਿੰਦੇ, ਉਦੋਂ ਪਤਾ ਲੱਗਦਾ ਵਾਕਈ ਪਾਰ ਬ੍ਰਹਮ ਦਾ ਰੂਪ ਆ, ਸੱਚੇ ਪਾਤਸ਼ਾਹ ਵਿੱਚ ਅਤੇ ਰੱਬ ਵਿੱਚ, ਨਿਰੰਕਾਰ ਵਿੱਚ ਕੋਈ ਫਰਕ ਨਹੀਂ। ਬਾਣੀ ਵੀ ਉਹਦੇ ਦਰ ਤੋਂ ਆਈ, ਉਹਦਾ ਰੂਪ ਆ ਸ਼ਬਦ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਸਜੀਵ ਡਵਰ ਨਾ ਕੋਏ, ਨਿਰੰਕਾਰ ਦਾ ਰੂਪ ਉਹਦੇ ਨਿਰੰਕਾਰ ਦੇ ਦਰ ਤੋਂ ਆਈ ਹੈ, ਉਹਦਾ ਹੀ ਰੂਪ ਆ। ਸੱਚੇ ਪਾਤਸ਼ਾਹ ਜੀ ਇਉਂ ਸਮਝੇਗਾ ਅਤੇ ਫਿਰ ਬਖਸ਼ਿਸ਼ ਹੋਵੇਗੀ, ਇਹਦੇ ਵਿੱਚ ਕੋਈ ਸੰਸਾ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਨੇ, ਗੁਰ ਕੀ ਹਰ ਟੇਕ ਟਿਕਾਏ। ਹੈ ਭਾਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਗੁਰ ਕੀ ਹਰ ਟੇਕ ਟਿਕਾਏ, ਗੁਰੂ ਸਾਹਿਬ ਦੇ ਦਰ ਦੀ, ਗੁਰੂ ਸਾਹਿਬ ਦੇ ਆਸਰੇ ਦੀ, ਗੁਰੂ ਸਾਹਿਬ ਦੇ ਚਰਨਾਂ ਦੀ ਹਰ ਵੇਲੇ ਟੇਕ ਟਿਕਾਏ। ਹਰ ਵੇਲੇ ਟੇਕ ਟਿਕਾਵੇ ਗੁਰਸਿੱਖ ਆਪਣੇ ਮਨ ਵਿੱਚ, ਟੇਕ ਆਸਰਾ ਓਟ ਟੇਕਾਏ। ਇਹ ਕਾਇਆਂ ਦੇ ਵਿੱਚ ਟਿਕ ਆਵੇ, ਮਨ ਦੇ ਵਿੱਚ ਬਣ ਆਵੇ, ਹਰ ਵੇਲੇ ਗੁਰੂ ਕਾ ਓਟ ਆਸਰਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਆਪ ਜੀ ਦੇ ਸੋਹਣੇ ਬਚਨ ਇਹ, ਮੇਰੇ ਮਨਾਂ ਤੂੰ ਗੁਰੂ ਗੁਰੂ ਗੁਰੂ ਜਪ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਪੂਰੇ ਗੁਰਾਂ ਤੋਂ ਬਿਨਾਂ ਮੈਨੂੰ ਹੋਰ ਕੋਈ ਥੋੜ੍ਹਾ ਜਿੰਨਾ ਵੀ ਆਸਰਾ ਨਹੀਂ ਹੈ ਤਿਲ ਜਿੰਨਾ ਵੀ। ਗੁਰੂ ਦੀ ਟੇਕ ਮਨ ਵਿੱਚ ਤਨ ਵਿੱਚ ਲੈਣਾ ਕਰੇ, ਗੁਰੂ ਗੁਰ ਜਪ, ਗੁਰੂ ਗੁਰ ਧਿਆਈ, ਗੁਰੂ ਗੁਰ ਹੀ ਜਪਣਾ ਕਰੇ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਆ ਉਹ, ਜਿਵੇਂ ਭੱਟ ਸਾਹਿਬਾਨਾਂ ਨੇ ਸਵਈਆਂ ਵਿੱਚ ਫਰਮਾਨ ਕੀਤਾ, ਇਹ ਪ੍ਰਾਣਾ ਧਾਰੀ ਜੀਵ ਜੇ ਸੁੱਖ ਚਾਹੁੰਦਾ ਹੈ ਲੋਕ ਪਰਲੋਕ ਦੇ, ਜੇ ਗਿਆਨ ਧਿਆਨ ਚਾਹੁੰਦਾ ਹੈ, ਆਤਮਾ ਦਾ ਆਨੰਦ ਚਾਹੁੰਦਾ, ਦੋਵੇਂ ਲੋਕਾਂ ਦੇ ਸੁੱਖ ਕਲਿਆਣ ਚਾਹੁੰਦਾ, ਤਾਂ ਗੁਰੂ ਜਪ, ਗੁਰੂ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਆ ਉਹ, ਗੁਰੂ ਗੁਰ ਗੁਰੂ ਗੁਰ ਸੱਚੇ ਪਾਤਸ਼ਾਹ ਵੱਡੇ ਹੋ ਤੁਸੀਂ ਵੱਡੇ ਹੋ, ਹਰ ਵੇਲੇ ਗੁਰੂ ਗੁਰੂ ਗੁਰੂ ਗੁਰੂ ਇਹ ਜਪਣਾ ਕਰੋ, ਜ਼ੁਬਾਨ ਤੋਂ ਉਚਾਰਨ ਕਰੋ, ਸਿਮਰਨ ਕਰੋ ਗੁਰੂ ਦਾ, ਸੱਚੇ ਪਾਤਸ਼ਾਹ ਦਾ। ਗੁਰ ਕੀ ਹਰ ਟੇਕ ਟਿਕਾਏ, ਹਰ ਵੇਲੇ ਗੁਰੂ ਸਾਹਿਬ ਦਾ ਧਿਆਨ ਹਿਰਦੇ ਵਿੱਚ ਜਿਹੜਾ ਲੈਣਾ ਹੈ, ਇਹ ਟੇਕ ਟਿਕਾਉਣੀ ਹੈ ਧਿਆਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਗੁਰਦੁਆਰਾ ਸਾਹਿਬ ਦਾ ਇਹ ਧਿਆਨ ਗੁਰਸਿੱਖ ਪ੍ਰਪਾ ਕਰ ਲੈਂਦੇ ਨੇ, ਕੰਮ ਕਰਦੇ, ਤੁਰਦੇ ਫਿਰਦੇ, ਚੱਲਦੇ, ਉੱਠਦੇ, ਬਹਿੰਦੇ, ਘਰ ਵਿੱਚ ਹੋਣ, ਬਾਹਰ ਹੋਣ, ਜਿਵੇਂ ਦੇ ਦਰਸ਼ਨ ਕਰਦੇ ਨੇ ਦੀਦਾਰੇ, ਜਿੱਦਾਂ ਦਾ ਪ੍ਰਗਾਸ਼ ਸਤਿਗੁਰਾਂ ਦਾ, ਕਿਹੜੀ ਸਾਈਡ ਨੂੰ ਪ੍ਰਗਾਸ਼ ਹੈ, ਮੁੱਖ ਹੈ, ਇਸ ਤਰ੍ਹਾਂ ਜਿਸ ਗੁਰਦੁਆਰੇ ਸਿੱਖ ਜਾਂਦਾ ਹੈ ਆਪਣੇ ਨਿਯਮ ਨੇਮ ਨਾਲ, ਉੱਥੇ ਜਿਸ ਤਰ੍ਹਾਂ ਦਾ ਧਿਆਨ ਉਹਦੇ ਮਨ ਵਿੱਚ ਆਉਂਦਾ ਪ੍ਰਗਾਸ਼ ਦਾ, ਇਹ ਧਿਆਨ ਧਾਰਨ ਕਰ ਲਵੇ। ਗੁਰੂ ਸਾਹਿਬ ਕਿਰਪਾ ਕਰਦੇ ਨੇ, ਆਂਚ ਨਹੀਂ ਆਉਣ ਦਿੰਦੇ ਕੋਈ ਤੁਰਦੇ ਫਿਰਦੇ ਸਿੱਖ ਨੂੰ ਕੰਮ ਕਾਰਾਂ 'ਤੇ, ਫਿਰ ਵੇਖੇ। ਗੁਰ ਕੀ ਹਰ ਟੇਕ ਟਿਕਾਏ, ਇਹ ਟੇਕ ਹੈ ਗੁਰੂ ਦਾ ਧਿਆਨ। ਆਪ ਜੀ ਨੇ ਇਹ ਵੀ ਫਰਮਾਨ ਕੀਤਾ ਪਾਵਨ ਬਾਣੀ ਵਿੱਚ ਕਿ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਦੀ ਮੂਰਤ ਸਰੂਪ ਆ ਜੋ ਸੱਚੇ ਪਾਤਸ਼ਾਹ ਦਾ ਸਾਕਾਰ ਸਰੂਪ ਆ, ਪ੍ਰਤੱਖ ਸਰੂਪ ਆ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।
ਪ੍ਰਤੱਖ ਸਰੂਪ ਹੈ ਸੱਚੇ ਪਾਤਸ਼ਾਹ ਜੀ ਦਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਦੇ ਸਰੂਪ ਦਾ ਮੂਰਤ ਦਾ ਮਨ ਵਿੱਚ ਧਿਆਨ ਧਾਰਨ। ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰੂ ਦਾ ਸ਼ਬਦ ਮੰਤਰ ਮੰਨੇ ਮਨ ਵਿੱਚ, ਗੁਰੂ ਦਾ ਸ਼ਬਦ ਅਰਾਧੇ, ਬਾਣੀ ਚੇਤੇ ਕਰੇ, ਬਾਣੀ ਦਾ ਉਚਾਰਨ ਕਰੇ। ਗੁਰ ਕੀ ਹਰ ਟੇਕ ਟੇਕਾਏ, ਜ਼ੁਬਾਨ ਤੋਂ ਬਾਣੀ ਪੜ੍ਹਨੀ, ਸ਼ਬਦ ਦਾ ਅਭਿਆਸ ਕਰਨਾ, ਮੂਲ ਮੰਤਰ ਦਾ, ਗੁਰਮੰਤਰ ਦਾ, ਨਿਤਨੇਮ ਦਾ, ਹੋਰ ਜਿੰਨੀ ਬਾਣੀ ਮੂੰਹ ਜਵਾਨੀ ਕੰਠ, ਹਿਰਦੇ ਵਿੱਚ ਗੁਰੂ ਦਾ ਧਿਆਨ ਧਾਰਨ ਕਰ। ਜੇ ਬਾਣੀ ਜ਼ੁਬਾਨ 'ਤੇ ਹੈ, ਬਾਣੀ ਪੜ੍ਹਨੀ ਆਉਂਦੀ, ਮੂੰਹ ਜਵਾਨੀ ਕੰਠ ਹੈ, ਫਿਰ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਆਪੇ ਆਵੇਗਾ, ਕਿਉਂਕਿ ਬਾਣੀ ਇਹਨਾਂ ਵਿੱਚੋਂ ਹੀ ਹੈ ਨਾ, ਇਹਨਾਂ ਹੀ ਦਿੱਤੀ ਹੈ ਨਾ। ਬਾਣੀ ਸ਼ਬਦ ਹੀ ਗੁਰੂ ਨਾਲ ਮਿਲਾਪ ਕਰਾਵੇਗਾ, ਹਿਰਦੇ ਵਿੱਚ ਧਿਆਨ ਲਿਆਵੇਗਾ, ਕੰਮ ਕਾਜ ਕਰਦਿਆਂ ਹੋਇਆਂ, ਤੁਰਦਿਆਂ ਫਿਰਦਿਆਂ ਹੋਇਆਂ। ਗੁਰ ਕੀ ਹਰ ਟੇਕ ਟੇਕਾਏ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਟੇਕ, ਕਹਿੰਦੇ ਹਰ ਵੇਲੇ ਆਪਣੇ ਅੰਦਰ ਟਿਕਾਉਣਾ ਕਰੇ, ਇਹ ਗੁਰਸਿੱਖ। ਅਵਰ ਆਸਾ ਸਭ ਲਾਹੇ, ਹੋਰ ਜਿਹੜੀਆਂ ਆਸਾ ਨੇ ਨਾ ਝੂਠੀਆਂ, ਹੋਰਨਾਂ ਦੀਆਂ, ਕੋਹਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਇਤਿਆਦਕ ਬਹੁਤ ਆਸਰੇ ਲਏ ਸੀ ਪੁਰਾਣੇ ਬੰਦਿਆਂ ਨੇ ਵੀ, ਹੁਣ ਵੀ ਦੇਹਧਾਰੀਆਂ ਦੇ ਬੜੇ ਡੇਰਿਆਂ ਦੇ ਨਾਲ ਜੁੜੇ ਹੋਏ ਨੇ ਲੋਕ, ਦੇਹਧਾਰੀਆਂ ਦੀਆਂ ਓਟਾਂ, ਦੇਵੀ ਦੇਵਤਿਆਂ ਦੀ ਉਪਾਸ਼ਨਾ, ਬੜੀਆਂ ਆਸਾਂ ਨੇ। ਜਠੇਰਿਆਂ ਦੇ ਨਾਲ ਜੁੜੇ ਹੋਏ ਨੇ ਬਹੁਤੇ, ਮੜੀਆਂ ਮੱਟਾਂ ਨੂੰ ਪੂਜੀ ਜਾਂਦੇ ਨੇ, ਸ਼ਮਸ਼ਾਨਾਂ ਨੂੰ ਪੂਜੀ ਜਾਂਦੇ ਨੇ, ਮੜੀਆਂ ਨੂੰ ਪੂਜੀ ਜਾਂਦੇ ਨੇ, ਜਠੇਰਿਆਂ ਦੀ ਪੂਜਾ ਕਰੀ ਜਾਂਦੇ ਨੇ। ਸਤਿਗੁਰੂ ਨੂੰ ਪੂਜਣ ਦੀ ਬਜਾਏ, ਪੰਜ ਸਿੰਘਾਂ ਦੀ ਸੇਵਾ ਕਰਨ ਦੀ ਬਜਾਏ, ਜਿਹਨੂੰ ਨਿਵਾਜਿਆ ਸੀ ਖਾਲਸੇ ਨੂੰ ਸੱਚੇ ਪਾਤਸ਼ਾਹ, ਪੰਜ ਸਿੰਘ ਮੇਰਾ ਰੂਪ ਹੋਣਗੇ। ਅਵਰ ਆਸਾ ਸਭ ਲਾਹੇ, ਹੋਰ ਆਸਾ ਜਿਹੜੀਆਂ ਨੇ ਝੂਠੀਆਂ ਕੀਤੀਆਂ ਹੋਈਆਂ ਸੰਸਾਰ ਦੀਆਂ, ਹੋਰ ਜਿਹੜੇ ਆਸਰੇ ਨੇ ਤੱਕੇ ਹੋਏ ਨੇ, ਉਹ ਸਾਰੀਆਂ ਲਾਹ ਦੇਵੇ, ਲਾਹੇ ਪਰੇ ਕਰ ਦੇਵੇ, ਲਾਹ ਕੇ ਉਲਾਂਭੇ ਕਰ ਦੇਵੇ, ਉਹਨਾਂ ਨੂੰ ਨਾ ਆਪਣੇ ਮਨ ਅਤੇ ਤਨ 'ਤੇ ਧਾਰਨ ਕਰੇ। ਤਨ ਕਰਕੇ ਵੀ ਗੁਰੂ ਸਾਹਿਬ ਦਾ ਹੀ ਓਟ ਆਸਰਾ ਲਵੇ, ਗੁਰੂ ਸਾਹਿਬ ਦੇ ਅੱਗੇ ਨਿਵੇਂ ਮੱਥਾ ਟੇਕੇ, ਗੁਰੂ ਕਿਆਂ ਕੇਵਲ ਸਿਰ ਝੁਕਾਵੇ, ਮਨ ਕਰਕੇ ਵੀ ਸੱਚੇ ਪਾਤਸ਼ਾਹ ਦਾ ਆਰਾਧਨ ਕਰੇ। ਅਵਰ ਆਸਾ ਸਭ ਲਾਹੇ, ਹੋਰ ਸਾਰੀਆਂ ਆਸਾ ਲਾਹ ਦੇਵੇ, ਝੂਠੀਆਂ ਝੂਠੇ ਆਸਰੇ ਜਿਹੜੇ ਨੇ ਸਾਰੇ। ਕਿਸੇ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ, ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਿਖਾਇਆ ਹੈ, ਓਟ ਆਸਰਾ ਗੁਰੂ ਦੇ ਸਿੱਖ ਨੇ ਲੈਣਾ, ਗੁਰੂ ਦਾ ਇੱਕ ਦਾ ਓਟ ਆਸਰਾ ਲੈ ਕੇ ਗੁਰੂ ਕਾ ਬਣ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ। ਕਿਸੇ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ, ਕਿਸੇ ਨੂੰ ਹੋਵੇਗਾ ਕਿਸੇ ਦਾ ਝੂਠੇ ਦਾ ਕੱਚੇ ਪਿੱਲੇ ਦਾ ਓਟ ਆਸਰਾ ਸੱਚੇ ਪਾਤਸ਼ਾਹ। ਕਿਸੇ ਹੀ ਕੋਈ ਕੋਏ ਕਿਸੇ ਨੂੰ ਕਿਸੇ ਦਾ ਕਿਸੇ ਨੂੰ ਕਿਸੇ ਦਾ ਮਨ ਨਿਮਾਣੀ ਇੱਕ ਤੂੰ, ਪਰ ਮੇਰਾ ਅਤੇ ਨਿਮਾਣੀ ਦਾ ਇੱਕ ਤੂੰ ਹੀ ਆਸਰਾ ਹੈ। ਮੈਨੂੰ ਅਤੇ ਨਿਮਾਣੀ ਨੂੰ ਹੋਰ ਕੋਈ ਡਰ ਨਹੀਂ ਹੈ, ਹੋਰ ਕੋਈ ਓਟ ਆਸਰਾ ਨਹੀਂ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਏ ਹਾਂ, ਅਤੇ ਮੰਗਦੇ ਕੀ ਹੈ? ਮਿਲੈ ਸੂਖ ਨਾਮ ਹਰ ਸੋਭਾ, ਮਿਲੇ ਸੂਖ ਸਹਿਜ ਸੁੱਖ, ਹਰੀ ਵਾਹਿਗੁਰੂ ਤੇਰੇ ਨਾਮ ਦੀ ਵਡਿਆਈ, ਤੇਰੀ ਨਾਮ ਵਡਿਆਈ ਸੋਭਾ ਕਰਨੀ ਮਿਲੇ ਸੱਚੇ ਪਾਤਸ਼ਾਹ। ਸੱਚੀ ਅਤੇ ਸੁੱਚੀ ਵਡਿਆਈ ਨਾਮ ਜਪਣ ਵਿੱਚ ਹੈ, ਬੰਦਗੀ ਕਰਨ ਵਿੱਚ ਹੈ ਇਨਸਾਨ ਦੀ। ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਾਡੀ ਸਾਰੀ ਚਿੰਤਾ ਹੀ ਲੱਥ ਜਾਵੇ ਜਿਸ ਕਰਕੇ, ਜਿਸ ਹਿਰਦੇ ਵਿੱਚ ਚਿੰਤਨ ਆ, ਨਾਮ ਆ, ਉੱਥੇ ਚਿੰਤਾ ਕਿੱਥੇ ਆ? ਚਿੰਤਾ ਰੋ ਗਈ ਹੋ ਪੀੜਾ, ਸਗਲ ਬਿਨਾਸੇ ਦਰਦਾ ਜੀਓ, ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ। ਅਵਰ ਆਸਾ ਸਭ ਲਾਹੇ, ਸਤਿਗੁਰਾਂ ਦਾ ਓਟ ਆਸਰਾ ਲਵੇ, ਹੋਰ ਸਾਰੀਆਂ ਆਸਾਂ ਲਾਹ ਦੇਵੇ। ਹਰ ਕਾ ਨਾਮ ਮਾਗ ਨਿਧਾਨ, ਗੁਰੂ ਦਾ ਓਟ ਆਸਰਾ ਲੈ ਕੇ, ਅਤੇ ਗੁਰੂ ਕੋਲ ਸਭ ਤੋਂ ਵੱਡੀ ਦਾਤ ਆ ਵਾਹਿਗੁਰੂ ਦੀ ਬੰਦਗੀ ਦੀ, ਨਾਮ ਦੀ।
ਜਿਹੜੀ ਹੋਰਨਾਂ ਕੋਲੋਂ ਨਹੀਂ ਮਿਲਦੀ ਹੈ। ਕਰਮ ਕਾਂਡਾਂ ਵਿੱਚ ਲਾ ਦੇਣਗੇ, ਦੁਨੀਆਂ ਦੀ ਮਾਇਆ ਵੀ ਦੇ ਦੇਣਗੇ, ਲੋਕਾਂ ਦੀ ਆਈ ਮਾਇਆ ਦੇ ਦੇਣਗੇ, ਪਰ ਵਾਹਿਗੁਰੂ ਦਾ ਨਾਮ ਚਿੰਤਨ ਹੋਵੇ, ਹਿਰਦੇ ਵਿੱਚ ਯਾਦ ਆਵੇ, ਇਹ ਨਹੀਂ ਮਿਲੇਗੀ। ਪੂਰੇ ਗੁਰੂ ਤੋਂ ਬਿਨਾਂ ਦਾਤ, ਇਹ ਪੂਰੇ ਗੁਰਾਂ ਦੇ ਕੋਲ ਆ ਵਾਹਿਗੁਰੂ ਦਾ ਨਾਮ, ਭਗਤੀ ਦੇ ਭੰਡਾਰੇ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ। ਇਹ ਭਗਤੀ ਦੇ ਭੰਡਾਰੇ, ਨਾਮ ਦੇ ਖਜ਼ਾਨੇ, ਇਹ ਗੁਰੂ ਨਾਨਕ ਦੇ ਘਰ ਵਿੱਚ ਹੈ, ਪੂਰੇ ਸਤਿਗੁਰੂ ਦੇ ਕੋਲ ਆ। ਸਤਿਗੁਰੂ ਨੇ ਇਹੀ ਕੁਝ ਪਾਇਆ ਸੀ, ਅਕਾਲ ਪੁਰਖ ਨੇ ਕਿਹਾ ਮੰਗੋ ਜੋ ਕੁਝ ਮੰਗਦੇ ਹੋ, ਜੋ ਗਏ ਸੀ ਦਰ। ਸਤਿਗੁਰਾਂ ਕਿਹਾ ਸੀ ਨਾਮ ਦੀ ਦਾਤ ਦਿਓ, ਗਰੀਬੀ ਦਿਓ, ਨਿਮਰਤਾ ਅਤੇ ਨਾਮ। ਨਾਮ ਉੱਥੇ ਹੀ ਉਸ ਹਿਰਦੇ ਵਿੱਚ ਟਿਕਦਾ ਹੈ ਜਿੱਥੇ ਨਿਮਰਤਾ ਹੁੰਦੀ ਹੈ, ਹਉਮੈ ਨਹੀਂ ਹੁੰਦੀ, ਹੰਕਾਰ ਨਹੀਂ ਹੁੰਦਾ ਹੈ। ਨਾਮ ਉਸੇ ਹਿਰਦੇ ਵਿੱਚ ਟਿਕਦਾ ਹੈ, ਉੱਥੋਂ ਨਹੀਂ ਕਦੇ ਵੀ ਭੁੱਲਦਾ ਵਿਸਰਦਾ। ਇਸ ਕਰਕੇ ਬਾਬਾ ਪੈਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ। ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰ, ਜਿਹੜੀ ਪਹਿਲੇ ਪੈਗੰਬਰਾਂ ਨੂੰ ਨਹੀਂ ਮਿਲੀ ਇੰਨੀ ਵੱਡੀ ਦਾਤ। ਬਾਬਾ ਸੱਚਖੰਡ ਵਿੱਚ ਪਹਿਨਾਇਆ ਗਿਆ, ਸਨਮਾਨਿਆ ਗਿਆ, ਸਿਰਪਾਓ ਮਿਲਿਆ ਬਾਬੇ ਨੂੰ, ਜੋ ਸੁਲਤਾਨਪੁਰ ਤੋਂ ਗਏ ਨੇ ਸੱਚਖੰਡ ਵਾਹਿਗੁਰੂ ਦੇ ਕੋਲ ਦਰਬਾਰ ਵਿੱਚ। ਨੌ ਨਿੱਧ ਨਾਮ, ਨੌ ਨਿੱਧੀਆਂ ਨਾਮ, ਗਰੀਬੀ ਨਿਮਰਤਾ ਪਾਈ ਸੱਚੇ ਪਾਤਸ਼ਾਹ। ਉਹ ਨਾਮ ਦੀਆਂ ਰਹਿਮਤਾਂ ਨਿਆਮਤਾਂ ਮੰਨਦੇ ਨੇ ਸੱਚੇ ਪਾਤਸ਼ਾਹ। ਸਤਿਗੁਰੂ ਕੋਲੋਂ ਹਰ ਕਾ ਨਾਮ ਮਾਗ ਨਿਧਾਨ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ। ਬਿਨਾਂ ਸੱਚੇ ਪਾਤਸ਼ਾਹ ਤੁਹਾਡੇ ਨਾਮ ਤੋਂ ਹੋਰ ਮੰਗਣਾ ਦੁੱਖਾਂ ਦੇ ਵਿੱਚ ਦੁੱਖ ਹੀ ਹੈ, ਵਾਸ਼ਨਾ ਵੱਧਦੀ ਜਾਵੇਗੀ ਦੁਨੀਆਂ ਦੇ ਪਦਾਰਥ ਹੋਣ ਨਾਲ, ਦੁੱਖ ਹੀ ਹੈ ਨਾ, ਸੋ ਕਲਪਨਾ ਹੀ ਵਧੇਗੀ। ਬਹੁਤੇ ਧਨ ਵਾਲੇ ਪਦਾਰਥਾਂ ਵਾਲੇ ਕਿਹੜਾ ਲੋਕ ਸੁਖੀ ਹੁੰਦੇ ਨੇ, ਕੋਈ ਨਾ ਕੋਈ ਚਿੰਤਾ ਲੱਗੀ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ, ਦੇਹ ਨਾਮ ਸੰਤੋਖੀ ਆ ਉਤਰਾ ਮਨ ਕੀ ਭੁੱਖ। ਆਸਾ ਤ੍ਰਿਸ਼ਨਾ ਮਨ ਦੀ ਲੱਥ ਜਾਂਦੀ, ਜਿਹਦੇ ਨਾਲ ਰੱਜ ਆ ਜਾਂਦਾ, ਸੰਤੋਖ ਆ ਜਾਂਦਾ, ਉਹ ਤਾਂ ਇੱਕ ਵਾਹਿਗੁਰੂ ਦਾ ਨਾਮ ਆ। ਨਾਮ ਤੋਂ ਬਿਨਾਂ ਕੋਈ ਨਹੀਂ ਰੱਜਿਆ ਹੈ। ਦੇਹ ਨਾਮ ਸੰਤੋਖੀ ਆ, ਨਾਮ ਦੀ ਦਾਤ ਦਿਓ ਸੱਚੇ ਪਾਤਸ਼ਾਹ ਦੇ ਵਿੱਚ ਹੀ ਹਿਰਦੇ ਵਿੱਚ ਸੰਤੋਖ ਆਉਣਾ ਹੈ, ਸੰਤੋਖੀ ਆ, ਤਾਂ ਹੀ ਸੰਤੋਖ ਹੈ ਉਹਦੇ ਵਿੱਚ। ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬ੍ਰਿਥੇ ਸਭ ਕਾਜਾ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਸੱਚੇ ਪਾਤਸ਼ਾਹ ਕੋਲੋਂ ਨਾਮ ਦੀ ਦਾਤ ਮੰਗ, ਇਸ ਕਰਕੇ ਮਨ ਦੀ ਸ਼ਾਂਤੀ ਬਣ ਜਾਵੇ, ਟਿਕਾ ਬਣ ਜਾਵੇ, ਇਹ ਅਸਲ ਧਨ। ਮਨ ਦੀ ਸ਼ਾਂਤੀ ਹੀ ਅਸਲ ਧਨ ਆ, ਸਿਆਣੇ ਕਹਿੰਦੇ ਨੇ, ਤਤ ਕੱਢੇ ਸਿਆਣੇ ਆ। ਹਰ ਕਾ ਨਾਮ ਮਾਗ ਨਿਧਾਨ, ਹਰੀ ਵਾਹਿਗੁਰੂ ਦਾ ਨਾਮ ਦਾ ਖਜ਼ਾਨਾ ਮੰਗ ਗੁਰੂ ਦੇ ਕੋਲੋਂ ਆ ਕੇ। ਬਦੋ ਬਦੀ ਫੁਰਨਾ ਦੁਨੀਆਂ ਦਾ ਆ ਜਾਂਦਾ ਹੈ, ਸੱਚੇ ਪਾਤਸ਼ਾਹ ਕਰੋ ਬੱਚਿਆਂ ਦਾ ਆ ਜਾਂਦਾ ਹੈ, ਆਹ ਕਰੋ। ਜਦੋਂ ਇੱਥੇ ਜਦੋਂ ਮਨ ਟਿਕਦਾ ਹੈ ਉਦੋਂ ਵੀ ਇਹੋ ਹੀ ਮੰਗਦਾ ਦੁਨੀਆ, ਟਿਕਿਆ ਹੋਇਆ ਮਨ ਵੀ, ਬੜਾ ਸੁਚੇਤ ਰੱਖਣਾ ਪੈਂਦਾ ਇਹਨੂੰ। ਥੋੜ੍ਹਾ ਜਿਹਾ ਟਿਕਿਆ ਨਹੀਂ ਬਾਣੀ ਪੜ੍ਹਦਾ ਤਾਂ ਉਦੋਂ ਹੀ ਦੁਨਿਆਵੀ ਪਦਾਰਥ ਮੰਗੇ ਨਹੀਂ, ਇੰਨੀ ਲਾਲਸਾ ਇਹਦੇ ਅੰਦਰ, ਤ੍ਰਿਸ਼ਨਾ ਵਾ। ਪਰ ਉਦੋਂ ਮੰਗੀਏ ਨਾਮ ਟਿਕੀ ਹੋਈ ਬਿਰਤੀ ਵਿੱਚੋਂ, ਫਿਰ ਵੇਖਿਓ ਰਹਿਮਤਾਂ ਬਰਕਤਾਂ ਪੈਂਦੀਆਂ ਜੀਵਨ ਵਿੱਚ। ਜਿੱਥੇ ਨਾਮ ਆ ਉੱਥੇ ਸਭ ਕੁਝ ਆ ਜਾਂਦਾ, ਇਕੱਲਾ ਨਾਮ ਨਹੀਂ ਆਉਂਦਾ, ਨੌ ਨਿਧੀਆਂ ਵੀ ਆਉਂਦੀਆਂ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਕੋਲੋਂ ਵੱਡੀ ਦਾਤ ਹਰੀ ਦਾ ਨਾਮ ਮੰਗ, ਖਜ਼ਾਨਾ, ਨਾਮ ਦਾ ਖਜ਼ਾਨਾ। ਇਹ ਖਜ਼ਾਨਾ ਮਹਾਰਾਜ ਦੇ ਕੋਲ ਜਿਹੜਾ ਹੋਰ ਕਿਤੇ ਨਹੀਂ ਹੈ। ਗੁਰੂ ਦੇ ਚਰਨਾਂ ਵਿੱਚ ਤਾਂ ਦਰਗਾਹ ਪਾਵੈ ਮਾਨ, ਤਾਂ ਦਰਗਾਹ ਦੇ ਵਿੱਚ ਮਾਨ ਇੱਜ਼ਤ ਪ੍ਰਾਪਤ ਕਰੇਗਾ। ਦਰਗਾਹ ਦੇ ਵਿੱਚ ਉਹਨਾਂ ਨੂੰ ਇੱਜ਼ਤ ਮਿਲਦੀ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੁੰਦਾ ਹੈ, ਜਿਨ੍ਹਾਂ ਨਾਮ ਦੀ ਖੱਟ

ਸਾਡਾ ਦਸਵੰਧ ਕੱਢਣਾ, ਗੁਰੂ ਦਾ ਸਨਮਾਨ ਕਰਨਾ, ਸੱਚੇ ਪਾਤਸ਼ਾਹ ਲੁੱਟ ਲੈ ਫਿਰ ਪਾਤਸ਼ਾਹ ਪਛਤਾ ਹੋ ਗਏ, ਪ੍ਰਾਣ ਜਾਹੇਂਗੇ ਛੂਟ, ਨਹੀਂ ਤਾਂ ਜਦੋਂ ਫਿਰ ਜੇ ਨਾਮ ਦੀ ਖੱਟੀ ਨਾ ਖੱਟੀ, ਨਾਮ ਦਾ ਧੰਨ ਨਾ ਹੋਇਆ ਪ੍ਰਲੋਕ ਦੇ ਰਸਤੇ ਵਿੱਚ, ਜੋ ਪ੍ਰਾਣ ਪੂਰੇ ਹੋ ਗਏ ਫਿਰ ਪਛਤਾਵਾ ਹੋਵੇਗਾ, ਸਨਮਾਨ ਨਹੀਂ ਮਿਲਣਾ। ਤਾਂ ਦਰਗਾਹ ਪਾਵੈ ਮਾਨ, ਤਾਂ ਦਰਗਾਹ ਦੇ ਵਿੱਚ ਮਾਨ ਇੱਜ਼ਤ ਪਾਵੇਂਗਾ, ਉੱਥੇ ਸਨਮਾਨ ਹੋਵੇਗਾ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਜਿਹੜੇ ਨਾਮ ਧਿਆਉਂਦੇ ਨੇ ਸੱਜਣ ਗੁਰਮੁਖ, ਉਹ ਜਨਮ ਪਦਾਰਥ ਜਿੱਤ ਜਾਂਦੇ ਨੇ। ਨਾਨਕ ਧਰਮ ਐਸੋ ਚਵੈ ਕੀਤੋ ਭਵਨ ਪੁਨੀਤ, ਕਿੰਨਾ ਕੁ ਮਾਨ ਮਿਲਦਾ ਹੈ। ਜਿਵੇਂ ਘਰ ਆਇਆਂ ਨੂੰ ਆਪਾਂ ਨਿਮਰਤਾ ਨਾਲ ਕਹਿੰਦੇ ਹਾਂ ਵੀ ਭਾਈ ਧੰਨ ਭਾਗ, ਤੁਸੀਂ ਸਾਡਾ ਘਰ ਹੀ ਪਵਿੱਤਰ ਕਰ ਦਿੱਤਾ। ਘਰੇ ਕੋਈ ਮਹਿਮਾਨ ਆ ਜਾਂਦਾ ਨਾ, ਗੁਰਮੁਖ ਆ ਜਾਵੇ, ਉਹਨੂੰ ਡਰਾਇੰਗ ਰੂਮ ਵਿੱਚ ਬਿਠਾਉਂਦੇ, ਬੜੀ ਇੱਜ਼ਤ ਨਾਲ ਹੱਥ ਜੋੜ ਕੇ ਧੰਨ ਭਾਗ, ਚਰਨ ਪਾਏ ਸਾਡੇ ਘਰ ਵਿੱਚ ਪਵਿੱਤਰ ਕਰ ਦਿੱਤਾ ਹੈ। ਧਰਮ ਰਾਜ ਦੇ ਕੋਲ ਜੇ ਚਲੇ ਜਾਣ ਆਪਣੀ ਇੱਛਾ ਅਨੁਸਾਰ, ਨਾਨਕ ਧਰਮ ਐਸੋ ਚਵੈ, ਧਰਮ ਰਾਜਾ ਜਿਹੜਾ ਬੜਾ ਕਰੜੇ ਸੁਭਾਅ ਦਾ, ਪਾਪੀਆਂ ਨਾਲ ਸਖਤ ਹੋ ਕੇ ਵਰਤਦਾ ਹੈ, ਕਰੋ ਧਰਮ ਰਾਜਾ ਜਿਹਨੂੰ ਕਿਹਾ, ਬੜਾ ਕਰੜਾ, ਕਿਸੇ 'ਤੇ ਤਰਸ ਨਹੀਂ ਕਰਦਾ। ਇੰਨਾ ਫਰਕ ਆ ਵੀ ਨਾਨਕ ਧਰਮ ਐਸੋ ਚਵੈ, ਇਸ ਤਰ੍ਹਾਂ ਬੋਲਦਾ ਚਵੈ ਹੈ, ਇਸ ਤਰ੍ਹਾਂ ਉਚਾਰਦਾ ਹੈ ਮੂੰਹ ਤੋਂ, ਕੀਤੋ ਭਵਨ ਪੁਨੀਤ, ਐ ਪਿਆਰਿਓ ਮੇਰੇ ਕੋਲ ਤਾਂ ਪਾਪੀ ਆਉਂਦੇ ਨੇ, ਤੁਸੀਂ ਤਾਂ ਆ ਕੇ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ ਹੈ, ਜਮਪੁਰੀ ਪਵਿੱਤਰ ਕਰ ਦਿੱਤੀ ਚਰਨ ਪਾ ਕੇ, ਧੰਨ ਭਾਗ। ਆਓ ਬੈਠਾ ਦੁਰ ਸੁਭਦੇਵ, ਇਹ ਵੀ ਕਿਹਾ ਵਾ, ਰੇ ਰੇ ਦਰਗਾਹ ਕਹਿ ਨਾ ਕਹੁ, ਆਓ ਬੈਠਾ ਦੁਰ ਸੁਭਦੇਵ, ਵਾ ਮਹਿਲੀ ਪਾਵੈ ਤੂੰ ਬਾਸਾ, ਜਨਮ ਮਰਨ ਹੋਏ ਭਗਵੰਤ ਭਗਤ ਕਹੋ ਭਾਉ ਕਛ ਨਾਹੀ। ਆਦਰ ਦੇਵਤ ਜਾਮ, ਆਦਰ ਸਨਮਾਨ ਦਿੰਦੇ ਨੇ, ਜਮਰਾ ਜਮਰਾਜ ਜਮਦੂਤ ਆਦਿਕ, ਉਹਨਾਂ ਨੂੰ ਵੀ ਭੈ ਹੋ ਜਾਂਦਾ ਉਲਟਾ। ਸੋ ਤਾਂ ਦਰਗਾਹ ਪਾਵੈ ਮਾਨ, ਦਰਗਾਹ ਵਿੱਚ ਤਾਂ ਜਿਹਨੇ ਨਾਮ ਜਪਿਆ ਉਹੀ ਪ੍ਰਵਾਨ ਹੋਵੇਗਾ, ਉਹੀ ਛੁੱਟੇਗਾ। ਗੁਰ ਕਾ ਬਚਨ ਜਪ ਮੰਤ, ਨਾਮ ਜਪਣ ਦਾ, ਨਾਮ ਧੰਨ ਇਕੱਠਾ ਕਰਨ ਦਾ ਤਰੀਕਾ ਗੁਰੂ ਦੇ ਬਚਨਾਂ ਰਾਹੀਂ, ਗੁਰੂ ਵਾਲਾ ਬਣ ਕੇ ਗੁਰੂ ਦੇ ਬਚਨਾਂ ਬਾਣੀ ਨੂੰ ਕਮਾ ਕੇ, ਬਾਣੀ ਕੰਠ ਕਰਕੇ, ਬਾਣੀ ਦਾ ਨਿਤਨੇਮ ਕਰਕੇ ਜੋ ਬਚਨ ਹੈ ਗੁਰੂ ਦੇ, ਗੁਰ ਕਾ ਬਚਨ ਜਪ ਮੰਤ, ਗੁਰੂ ਦਾ ਬਖਸ਼ਿਆ ਜਪ ਜਾਪ ਜ਼ੁਬਾਨ ਤੋਂ ਮੰਤਰ, ਗੁਰਮੰਤਰ ਮੂਲ ਮੰਤਰ, ਗੁਰੂ ਦੇ ਬਚਨ ਜਿੰਨੀ ਬਾਣੀ ਹੈ ਮੰਤੀ ਹੈ, ਗੁਰੂ ਦੀ ਸਲਾਹ ਮਸ਼ਵਰਾ ਹੈ, ਇਹਨੂੰ ਜਪ। ਇਹ ਭਗਤ ਸਾਰ ਤੱਤ, ਇਹ ਹੀ ਭਗਤੀ ਸਾਰੀਆਂ ਭਗਤੀਆਂ ਤੱਤ ਨਿਚੋੜ ਆ, ਗੁਰੂ ਦੇ ਨਾਲ ਜੁੜ ਕੇ ਜੋ ਭਗਤੀ ਕਰਨੀ। ਸਤਿਗੁਰ ਭਏ ਦਇਆਲ, ਜਿਨ੍ਹਾਂ 'ਤੇ ਸਤਿਗੁਰੂ ਆਪ ਦਇਆਲੂ ਹੋਏ ਨੇ, ਮੇਰ ਦੀ ਘਰ ਵਿੱਚ ਆਏ ਨੇ, ਨਾਨਕ ਦਾਸ ਨਿਹਾਲ, ਮਹਾਰਾਜ ਕਹਿੰਦੇ ਉਹਨਾਂ ਦਾਸਾਂ ਨੂੰ ਨਿਹਾਲ ਕਰ ਦਿੰਦੇ ਸੱਚੇ ਪਾਤਸ਼ਾਹ, ਸਾਡੇ 'ਤੇ ਸਤਿਗੁਰੂ ਦਇਆਲੂ ਹੋਏ ਨੇ ਅਤੇ ਸਾਨੂੰ ਦਾਸ ਨੂੰ ਨਿਹਾਲ ਕਰਦਾ, ਦੁੱਖਾਂ ਤੋਂ ਰਹਿਤ ਕਰ ਦਿੱਤਾ, ਆਨੰਦਮਈ ਜੀਵਨ ਦੇ ਦਿੱਤਾ। ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਗੁਰੂ ਸਾਹਿਬਾਂ ਦੀ ਵਡਿਆਈ। ਪਰਲੋਕ ਵਿੱਚ ਕੇਵਲ ਨਾਮ ਧੰਨੀ ਜਾਂਦਾ ਹੈ, ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼। ਬਾਕੀ ਵਿਸਥਾਰ ਕੱਲ੍ਹ ਨੂੰ ਹੋਰ ਕਰਾਂਗੇ, ਮਗਰਲੀ ਪੌੜੀ ਦਾ ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਸਤਿਗੁਰ ਭਏ ਦਇਆਲ, ਨਾਨਕ ਦਾਸ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਬਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਾਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸ

ਘਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋ ਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਭਲਾ।